जन दीन खले दर्श दे, मंगत जन दीन खले दर्श दे, अत तस्सल कर।

ਲਕਸ਼ਮ ਰਾਸੀ ਜੋਨ ਬਰਮਾਇਆ, ਕਈ ਜਨਮ ਸੈਲ ਗਿਰ ਕਰਿਆ। ਲਕਸ਼ਮ ਰਾਸੀ ਜੋਨਾ ਚ ਬਰਮਦੇ ਬਰਮਦੇ ਆਇਆ ਸੇ ਪਾਤਸ਼ਾਹ ਤੇਰੇ ਦਰਬਾਰ। ਕਈ ਵਾਰੀ ਅਸੀਂ ਸੈਲ ਗਿਰ ਕਰਿਆ, ਕਈ ਵਾਰੀ ਅਸੀਂ ਪੱਥਰ ਦੀ ਜੂਨ ਪਹਾੜ ਬਣੇ। ਤੇ ਇੱਕ ਇੱਕ ਪਹਾੜ ਦੇ ਵੇਖੋ ਕਿਤਨਾ ਚਿਰ ਲੱਗ ਜਾਂਦਾ ਇੱਕ ਜੂਨ ਵਿੱਚ, ਤੇ ਇੱਕ ਜੂਨ ਵਿੱਚ ਇਤਨਾ ਚਿਰ ਲੱਗਦਾ ਹੈ ਕਿ ਲੱਖ ਚੌਰਾਸੀ ਜੂਨਾ ਵਿੱਚ ਦੇਖੋ ਕਿਤਨੇ ਸਮੇਂ ਬਾਅਦ ਸਾਨੂੰ ਇਹ ਮਨੁਸ਼ਾ ਜਨਮ ਮਿਲਿਆ। ਉਸੇ ਪਾਤਸ਼ਾਹ ਦੇ ਦਰ ਤੇ ਸਾਰੇ ਜੋਗੜੀਆਂ ਕਰੀ ਸੇ ਪਾਤਸ਼ਾਹ, ਬਹੁਤੇ ਫੇਰ ਪਏ ਕਿਰਪਨ ਕੋ। ਅਸੀਂ ਲੱਖ ਚੌਰਾਸੀ ਜੂਨਾ ਤੋਂ ਫਿਰਦੇ ਫਿਰਦੇ ਹੁਣ ਤੁਹਾਡੇ ਦੁਆਰੇ ਤੇ ਆਏ ਹਾਂ, ਹੁਣ ਕਿਰਪਾ ਕਰੋ। ਬਹੁਤੇ ਫੇਰ ਪਏ ਕਿਰਪਨ ਕੋ, ਅਬ ਕਿਛ ਕਿਰਪਾ ਕੀਜੇ।

ਅਨੰਤ ਦਰਦਿਸ ਪਰਮੇ ਜੋਨ ਅਨੇਕ ਵਿਖੇ ਪਰਮ ਆਇਓ ਆਏ ਅਨੇਕ ਜਨਮ ਪਰਮ ਸ਼ਰਣੀ ਲੱਖ ਚੌਰਾਸੀ ਜੁਨਾ ਪਰਮ ਦੇ ਪਰਮ ਦੇਸ਼ ਦੇ ਪਾਤਸ਼ਾਹ ਤੁਹਾਡੇ ਦੁਆਰੇ ਆਏ ਹਾਂ ਆਏ ਅਨੇਕ ਜਨਮ।

ਤਾਉ ਨਾਨਕ ਸਭ ਅਵਗੁਣ ਮੋਹ ਮੈਂ, ਸਭ ਅਵਗੁਣ ਮੋਹ ਮੈਂ। ਸ਼ੀਸ਼ ਨਿਵਾਏ ਢਿੰਗਲੀ ਗਲ ਬੰਦੇ ਜਲ ਉਚਾਵੇ, ਗੁੱਗੂ ਸੁਜ ਨ ਸੁਜਈ ਚੱਕਰੀ ਚੰਦ ਨ ਡਿੱਠਾ ਪਾਵੇ, ਸਿਮਲ ਬਿਰਖ ਨ ਸਫਲ ਹੋਏ ਚੰਦਨ ਵਾਸ ਨ ਵਾਸ।

जो थल चंबल चचड़े लहू पीवे दूध ना खावे ए सब अवगुण मैं।

ਮੈਂ ਤਨ ਵਸਾਂ ਜੋ ਥਨ ਚੰਬਲ ਚਿਚੜੀ ਲਹੂ ਪੀਵੇ ਦੁੱਧ ਨਾ ਖਾਵੇ ਸਭ ਔਗੁਣ ਮੈਂ ਤਨ ਵਸਾਂ।

ਸਤਿਗੁਰ ਨਾਨਕ ਭਗਤ ਕਰੀ ਇੱਕ ਮਨ, ਤਨ ਮਨ ਧਨ ਗੋਬਿੰਦ ਦਿਓ। ਅੰਗਦ ਅਨੰਤ ਮੂਰਤ ਨਿਜ ਧਾਰੀ, ਅਗਮ ਗਿਆਨ ਰਸ ਰਸਿਓਹੀਓ। ਗੁਰ ਅਮਰਦਾਸ ਕਰਤਾਰ ਕੀਓ ਵਸ ਵਾਹੋ।

ਲੋਕ ਮਰਮ ਕਹਿ ਜਾਣਾ ਮੋਰਾ, ਲੋਕਾਂ ਨੂੰ ਮੇਰੇ ਅੰਦਰ ਦੇ ਭੇਦ ਦਾ ਕੀ ਪਤਾ, ਲੋਕ ਮੇਰੀ ਅੰਦਰ ਦੀ ਗੱਲ ਨੂੰ ਕੀ ਸਮਝਦੇ ਨੇ? ਕਹਿੰਦੇ ਨੇ ਲੋਕ ਤੇ ਸਿਰਫ ਦਿਖਾਵੇ ਤੇ ਰੀਝਦੇ ਨੇ, ਮਾਥੇ ਤਿਲਕ ਹੱਥ ਮਾਲਾ ਬੰਨ, ਕਹਿੰਦੇ ਨੇ ਐਸੀ ਬਣਾਵਟ ਬਣੀ ਹੋਵੇ, ਮੱਥੇ ਤੇ ਤਿਲਕ ਹੋਵੇ, ਹੱਥ ਵਿਚ ਮਾਲਾ ਹੋਵੇ ਤੇ ਲੋਕ ਸਮਝਦੇ ਬੜਾ ਧਰਮੀ ਹੈ। ਅੰਦਰ ਭਾਵੇਂ ਠੱਗੀ ਹੋਵੇ, ਅੰਦਰ ਭਾਵੇਂ ਧੋਖਾ ਤੇ ਫਰੇਬ ਹੋਵੇ, ਗਲ ਸੱਡ ਆਉਂਦਾ ਹੈ ਨਾ, ਗੱਜ ਸਾਡੇ ਤੈ ਤੈ ਧੋਤੀਆਂ ਤੇਹਰੇ ਪੈਨ ਤੱਗ ਗਲੀ ਜਿਨ੍ਹਾਂ ਜਪਮਾਲੀਆਂ ਲੋਟੇ ਹੱਥ ਨੇ ਬਾਗ, ਉਹ ਵੀ ਕਬੀਰ ਜੀ ਦਾ ਬਚਨ ਹੈ। ਇਸੇ ਕਰਕੇ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ, ਮੈਂ ਤੇ ਵਾਹਿਗੁਰੂ ਅਕਾਲ ਪੁਰਖ ਨੂੰ ਰਸਨਾ ਨਾਲ ਚੇਤੇ ਕਰਨਾ, ਇਸੇ ਨੂੰ ਮੈਂ ਸਿਮਰਨੀ ਬਣਾ ਲਿਆ, ਕਿਉਂਕਿ ਬਹੁਤੀ ਵਾਰੀ ਮਾਲਾ ਫਿਰ ਰਹੀ ਹੁੰਦੀ ਹੈ ਤੇ ਗੱਲਾਂ ਕਿਸੇ ਹੋਰ ਪਾਸੇ ਹੁੰਦੀਆਂ, ਮਨ ਕਿਸੇ ਹੋਰ ਪਾਸੇ ਹੁੰਦਾ। ਸਾਧਨ ਹੈ ਮਨ ਨੂੰ ਇਨਟਿਊਨ ਕਰਨ ਦਾ, ਤੇ ਜੇ ਮਨ ਇਸ ਪਾਸੇ ਟਿਊਨ ਨਹੀਂ ਹੋਇਆ ਤੇ ਫੇਰ ਤਾਂ ਸਾਧਨ ਵਿਅਰਥ ਚਲਾ ਜਾਏਗਾ, ਕੋਈ ਅਰਥ ਨਹੀਂ ਰਹੇਗਾ। ਇਸ ਵਾਸਤੇ ਕਹਿੰਦੇ ਨੇ ਮਾਥੇ ਤਿਲਕ ਹੱਥ ਮਾਲਾ ਬੰਨ, ਲੋਗਨ ਰਾਮ ਖਿਲਾਉਣਾ ਜਾਣਾ, ਲੋਕਾਂ ਨੇ ਤੇ ਰਾਮ ਨੂੰ ਖਿਲਾਉਣਾ ਸਮਝ ਲਿਆ। ਹੁਣ ਯਾਦ ਰੱਖਣਾ, ਬੱਚਿਆਂ ਨੂੰ ਕਈ ਵਾਰੀ ਕਾਰ ਖਿਲਾਉਣੇ ਵਿਚ ਦਿੱਤੀ ਜਾਂਦੀ ਹੈ, ਹਵਾਈ ਜਹਾਜ਼ ਦਿੱਤੇ ਜਾਂਦੇ ਨੇ, ਔਰ ਦੇਖੋ ਮਾਡਰਨ ਦੁਨੀਆਂ ਦੇ ਅੰਦਰ ਬੱਚੇ ਨੂੰ ਆਉਣ ਵਾਲੀ ਮਕੈਨੀਕਲ ਏਜ ਨਾਲ ਸਾਂਝਾ ਕਰਨ ਲਈ ਇਨ੍ਹਾਂ ਖਿਡੌਣਿਆਂ ਰਾਹੀਂ ਬਹੁਤ ਕੁਝ ਸਿਖਾਇਆ ਜਾਂਦਾ ਹੈ। ਬਿਲਕੁਲ ਹੂਬ ਹੂ ਉਸੇ ਤਰ੍ਹਾਂ ਦੇ ਮਾਡਲ, ਉਸੇ ਤਰ੍ਹਾਂ ਦੇ ਪਾਰਟ ਦੇ ਕੇ ਬੱਚੇ ਨੂੰ ਸੋਝੀ ਦਿੱਤੀ ਜਾਂਦੀ ਕਿ ਵੱਡਾ ਹੋ ਕੇ ਇਹਨੇ ਕਾਰ ਵਰਤਣੀ, ਇਹਨੇ ਜਹਾਜ਼ ਵਰਤਣਾ, ਇਹਨੇ ਟਰੈਕਟਰ ਵਰਤਣਾ, ਇਹਨੂੰ ਹੁਣ ਤੋਂ ਇਸ ਪਾਸੇ ਸੋਝੀ ਆ ਜਾਏ। ਲੇਕਿਨ ਜੇ ਕੋਈ ਬੱਚਾ ਉਸੇ ਨੂੰ ਕਹੇ ਮੈਂ ਸਵਾਰੀ ਕਰਕੇ ਮੰਜ਼ਿਲ ਕਰਨੀ ਹੈ ਤਾਂ ਉਹਨੂੰ ਕਹਾਂਗੇ ਤੇ ਮੂਰਖ ਹੈ। ਜੇ ਕੋਈ ਆਖੇ ਮੈਂ ਇਸੇ ਹਵਾਈ ਜਹਾਜ਼ ਤੇ ਚੜ ਕੇ ਥਾਈਲੈਂਡ ਜਾਣਾ ਤਾਂ ਕੀ ਹੋ ਸਕਦਾ? ਇਸੇ ਤਰ੍ਹਾਂ ਇਹ ਸੰਕੇਤ ਹਨ, ਇਹਨਾਂ ਵਿੱਚੋਂ ਪ੍ਰੇਰਣਾ ਤੇ ਮਿਲਦੀ ਹੈ ਮਨੁੱਖ ਨੂੰ। ਲੇਕਿਨ ਜੇ ਇਸ ਸੰਕੇਤ ਨੂੰ ਵੀ ਕੋਈ ਸਾਧਨ ਸਮਝ ਕੇ ਬਹਿ ਜਾਏ ਫਿਰ ਕੀ ਬਣੇਗਾ? ਫਿਰ ਅਸੀਂ ਕਹਾਂਗੇ ਇਹ ਤੇ ਬਿਲਕੁਲ ਦੀਵਾਨਾ ਤੇ ਚੱਲੇ। ਇਸੇ ਤਰ੍ਹਾਂ ਇਹ ਧਰਮ ਦੇ ਜਿਤਨੇ ਚਿੰਨ੍ਹ ਹਨ, ਇਹ ਪ੍ਰੇਰਣਾ ਦਾ ਸਰੋਤ ਨੇ, ਇਹਨਾਂ ਦਾ ਆਪਣਾ ਇੱਕ ਭਾਵ ਹੈ, ਲੇਕਿਨ ਉਸ ਭਾਵ ਤੋਂ ਬਿਨਾਂ ਇਹ ਵਿਅਰਥ ਹੋ ਜਾਣਗੇ, ਸਾਰਥਕ ਨਹੀਂ ਰਹਿਣਗੇ। ਇਸ ਕਰਕੇ ਸਤਿਗੁਰੂ ਕਬੀਰ ਸਾਹਿਬ ਕਹਿੰਦੇ ਨੇ ਜੋ ਹਾਂ ਬੋਰਾ ਤੋ ਰਾਮ ਤੋਰਾ, ਲੋਕ ਮਰਮ ਕਹਿ ਜਾਣੇ ਮੋਰਾ, ਕਹਿੰਦੇ ਨੇ ਤੋਰੋ ਨਾ ਪਾਤੀ ਪੂਜੋ ਨਾ ਦੇਵਾ, ਕਹਿੰਦੇ ਨੇ ਨਾ ਤੇ ਮੈਂ ਪੱਤੇ ਤੋੜਦਾ ਤੇ ਨਾ ਮੈਂ ਦੇਵੀ ਦੇਵਤਿਆਂ ਦੀ ਪੂਜਾ ਕਰਦਾ, ਕਿਉਂਕਿ ਲੋਕ ਜਿਹੜੇ ਨੇ ਫੁੱਲ ਪੱਤਰ ਆਦਿਕ ਚੜਾ ਕੇ ਸਮਝਦੇ ਕੰਮ ਨਿਬੜ ਗਿਆ। ਬਹੁਤ ਲੋਕ ਨੇ ਜੋ ਕ੍ਰਿਸ਼ਨ ਦੀ ਮੂਰਤੀ ਹੋਰ ਅਵਤਾਰਾਂ ਦੀ ਮੂਰਤੀ ਅੱਗੇ ਐਸਾ ਕੁਝ ਕਰਦੇ ਨੇ, ਲੇਕਿਨ ਉਨ੍ਹਾਂ ਨੂੰ ਭਗਵਤ ਗੀਤਾ ਦਾ ਕਦੇ ਕੋਈ ਗਿਆਨ ਨਹੀਂ, ਕੁਝ ਨਹੀਂ ਪਤਾ ਕਿ ਗੀਤਾ ਕੀ ਕਹਿੰਦੀ ਹੈ, ਉਹਦੇ ਮੁਤਾਬਕ ਚੱਲਣਾ ਹੈ। ਬਹੁਤ ਲੋਕਾਂ ਨੇ ਤਾਂ ਪੜ੍ਹੀ ਵੀ ਨਹੀਂ ਹੋਣੀ। ਇਸੇ ਤਰ੍ਹਾਂ ਬਹੁਤ ਲੋਕ ਨੇ ਜਿਹੜੇ ਆਪਣੇ ਆਪਣੇ ਇਸ਼ਟ ਦੀ ਮੂਰਤੀ ਅੱਗੇ ਨਮਸਕਾਰ ਕਰਦੇ ਨੇ, ਲੇਕਿਨ ਉਨ੍ਹਾਂ ਦੇ ਉਪਦੇਸ਼ ਤੇ ਉਨ੍ਹਾਂ ਦੇ ਗਿਆਨ ਦਾ ਉਨ੍ਹਾਂ ਨੂੰ ਕੱਖ ਪਤਾ ਨਹੀਂ ਹੁੰਦਾ। ਉਸਦਾ ਨਤੀਜਾ ਕੀ ਹੈ? ਉਸਦਾ ਨਤੀਜਾ ਇਹ ਹੈ ਕਿ ਜੀਵਨ ਦੇ ਅੰਦਰ ਕੋਈ ਪਰਿਵਰਤਨ ਨਹੀਂ ਆਉਂਦਾ, ਜੀਵਨ ਦੇ ਅੰਦਰ ਕੋਈ ਤਬਦੀਲੀ ਨਹੀਂ ਆਉਂਦੀ। ਕਬੀਰ ਕਹਿੰਦੇ ਨੇ ਤੋਰਾਂ ਨਾ ਪਾਤੀ ਪੂਜੋ ਨਾ ਦੇਵਾ, ਰਾਮ ਭਗਤ ਬਿਨ ਐਸੀ ਸੇਵ ਦਰਗਹਿ ਸੁਖ ਪਾਵਾਂ, ਕਿਉਂਕਿ ਅੰਤਮ ਨਿਸ਼ਾਨਾ ਦਰਗਾਹ ਦਾ ਸੁਖ ਹੈ, ਪਰਮਾਤਮਾ ਨਾਲ ਅਭੇਦਤਾ ਦਾ ਸੁਖ ਹੈ। ਜੇ ਉਹ ਨਹੀਂ ਨਾ ਮਿਲਦਾ ਤੇ ਸੰਸਾਰ ਦੇ ਸੁਖ ਤਾਂ ਭਾਈ ਇੱਥੇ ਰਹਿ ਜਾਣਗੇ ਭਾਵੇਂ ਕਿੰਨੇ ਮਿਲ ਜਾਣ। ਤੋ ਅੰਤ ਵਿਚ ਕਹਿੰਦੇ ਨੇ ਲੋਕ ਕਹਿ ਕਬੀਰ ਬੌਰਾਨਾ, ਕਹਿੰਦੇ ਨੇ ਮੈਂ ਤੇ ਕਹਿੰਦਾ ਤੱਤ ਦੀ ਗੱਲ, ਪਰ ਲੋਕੀ ਪਤਾ ਕੀ ਕਹਿੰਦੇ ਨੇ? ਲੋਕ ਕਹਿੰਦੇ ਨੇ ਕਬੀਰ ਝੱਲਾ ਹੋਇਆ ਫਿਰਦਾ, ਕਬੀਰ ਦੀਵਾਨਾ ਹੈ, ਇਹਨੂੰ ਸਾਡੀ ਗੱਲ ਸਮਝ ਨਹੀਂ ਆਉਂਦੀ। ਅਸਲ ਗੱਲ ਉਲਟ ਹੈ ਕਿ ਕਬੀਰ ਦੀ ਗੱਲ ਲੋਕਾਂ ਨੂੰ ਸਮਝ ਨਹੀਂ ਆਉਂਦੀ। ਲੋਕ ਕਹਿ ਕਬੀਰ ਬੌਰਾਨਾ, ਕਬੀਰ ਕਾ ਮਰਮ ਰਾਮ ਪਹਿਚਾਨਾ, ਕਹਿੰਦੇ ਨੇ ਮੇਰੇ ਦਿਲ ਦਾ ਜਿਹੜਾ ਭੇਤ ਹੈ ਨਾ ਉਹ ਤੇ ਵਾਹਿਗੁਰੂ ਅਕਾਲ ਪੁਰਖ ਜਾਣਦਾ ਹੈ। ਇਸੇ ਕਰਕੇ ਭਗਤਾਂ ਨੇ ਐਸਾ ਵੀ ਕਿਹਾ, ਕਬੀਰ ਸਾਹਿਬ ਨੇ ਵੀ ਐਸਾ ਕਿਹਾ, ਕਹਿਣਗੇ ਲੋਕ ਪਤੀਜਦੇ ਨੇ ਜਾਂ ਨਹੀਂ ਪਤੀਜਦੇ ਮੈਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ, ਮੈਨੂੰ ਇਹ ਪ੍ਰਸੰਨਤਾ ਹੈ ਕਿ ਵਾਹਿਗੁਰੂ ਅਕਾਲ ਪੁਰਖ ਦੀ ਖੁਸ਼ੀ ਉਹਦੀ ਪ੍ਰਸੰਨਤਾ ਮੈਨੂੰ ਪ੍ਰਾਪਤ ਹੋਵੇਗੀ। ਇਸ ਕਰਕੇ ਉਹਨਾਂ ਸਾਫ਼ ਕਹਿ ਦਿੱਤਾ ਕਿ ਜੇ ਲੋਕ ਨਹੀਂ ਨਾ ਪਤੀਜਦੇ ਨਾ ਪਤੀਜਾ ਤਾਂ ਉਹ ਕਿਆ ਕੀਜਾ, ਕਹਿੰਦੇ ਨੇ ਇਹਨਾਂ ਦੀ ਪ੍ਰਵਾਹ ਕਰਨ ਦੀ ਕੋਈ ਜ਼ਰੂਰਤ ਨਹੀਂ। ਆਪਣੇ ਆਪ ਦੀ ਸੰਤੁਸ਼ਟਤਾ, ਆਪਣੇ ਆਪ ਦੀ ਤਸੱਲੀ, ਅੰਤਰ ਆਤਮੇ ਖੁਸ਼ੀ ਜਿਹੜੀ ਹੈ ਉਸ ਨੂੰ ਪ੍ਰਾਪਤ ਕਰਨਾ ਜੀਵਨ ਦਾ ਪਰਮ ਧਰਮ ਹੈ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਨੇ ਇਹ ਬਾਹਰ ਦਾ ਦਿਖਾਵਾ ਸਾਰਥਕ ਹੋ ਸਕਦਾ ਜੇ ਅੰਦਰ ਦੇ ਮਰਮ ਦੀ ਗੱਲ ਬਣ ਜਾਏ, ਜੇ ਅੰਦਰ ਦੇ ਮਰਮ ਦੀ ਗੱਲ ਨਹੀਂ ਬਣਨੀ ਤਾਂ ਇਹ ਬਾਹਰ ਦੇ ਦਿਖਾਵੇ ਨੇ ਕੋਈ ਅਰਥ ਨਹੀਂ ਰੱਖਣਾ। ਇਸੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਹਾ ਕਿ ਇਸ ਰਹਿਤ ਵਿਚ ਮਨੁੱਖ ਨੇ ਰਹਿਣਾ ਹੈ, ਮਤਲਬ ਇਸ ਰਹਿਤ ਦੇ ਅਨੁਸਾਰ ਹੋਣ ਦੀ ਕੋਸ਼ਿਸ਼ ਕਰਨੀ ਹੈ। ਜੇ ਨਹੀਂ ਰਹਿੰਦਾ ਮਨੁੱਖ ਤਾਂ ਫਿਰ ਨਿਰੀ ਬਾਹਰ ਦੀ ਰਹਿਤ ਇੱਕ

ਵਾ ਬਣ ਜਾਏਗੀ। ਮਨੁੱਖ ਨੂੰ ਦਿਖਾਵੇ ਦਾ ਫਿਕਰ ਹੈ ਕਿ ਲੋਕ ਮੇਰੀ ਕਿਰਪਾਨ ਦੇਖਣ, ਮੇਰਾ ਕੜਾ ਦੇਖਣ, ਮੇਰੀ ਦਸਤਾਰ ਦੇਖਣ, ਮੇਰੀ ਦਾੜੀ ਦੇਖਣ, ਮੇਰੀ ਨਿੰਦਿਆ ਚੁਗਲੀ ਈਰਖਾ ਦਵੈਸ਼ ਇਹ ਨਾ ਦੇਖਣ, ਇਹਦੇ ਤੋਂ ਬਚਿਆ ਰਵਾਂ। ਇਹ ਅੰਦਰ ਘੋਲ ਕੇ ਰੱਖੀਆਂ ਹੋਈਆਂ ਨੇ, ਜਿੰਨਾ ਚਿਰ ਉਹ ਨਹੀਂ ਨਿਕਲਦੀਆਂ ਇਹ ਬਾਹਰ ਦੇ ਸਾਧਨ ਸਾਰਥਕ ਨਹੀਂ ਹੋਣਗੇ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਨੇ ਭਾਈ ਲੋਕ ਕਹਿ ਕਬੀਰ ਤੇ ਇਹਨੇ ਅੰਦਰ ਦੀ ਗੱਲ ਵਧੀ, ਸਾਨੂੰ ਕੀ ਪਤਾ ਅੰਦਰ ਕੀ ਹੈ, ਲੇਕਿਨ ਅੰਦਰ ਦੀ ਗੱਲ ਹੀ ਮਨੁੱਖ ਦਾ ਸਾਥ ਦੇਵੇਗੀ, ਮਨੁੱਖ ਦੇ ਨਾਲ ਨਿਭੇਗੀ। ਸਤਿਗੁਰੂ ਕਿਰਪਾ ਕਰਨ ਤੇ ਸਾਨੂੰ ਇਸ ਗੱਲ ਦੀ ਸੋਝੀ ਆਵੇ ਤਾਂ ਕਿ ਅਸੀਂ ਜੀਵਨ ਦਾ ਅਸਲ ਧਰਮ ਜਿਹੜਾ ਹੈ ਉਸ ਨੂੰ ਜੀਵਨ ਵਿਚ ਧਾਰਨ ਕਰ ਸਕੀਏ। ਇਹਨੇ ਅੱਖਰਾਂ ਨਾਲ ਹੀ ਹੋਈਆਂ ਪੁਲਾਂ ਤੱਕ ਮੰਗਦਾ ਹੋਇਆ ਫਤਿਹ ਅਰਜ਼ ਕਰਦਾ।

भरम अर सुपन मनोरथ सत पदारथ जानिया सुकृत मनसा गुरु उपदेसी।

ਆਕਤ ਹੂੰ ਸੁਚੇਤ ਹੋਇ ਕੇ ਚੇਤਨਾ ਕੋ ਚਾਰ ਕੀ ਆਕਤ ਹੂੰ ਅਚਿੰਤ ਹੋਇ ਕੇ ਸੋਵਤ ਅਚੇਤ ਹੋ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਹੁਤ ਪਿਆਰੀ ਰਚਨਾ ਅਕਾਲ ਉਸਤਤ ਵਿੱਚ ਫਰਮਾਨ ਦੀ। ਕਤਹੁ ਸੁਚੇਤ ਹੋਇ ਕੇ ਚੇਤਨਾ ਕੋ ਚਾਰ ਕੀਓ ਕਤਹੁ ਅਚਿੰਤ ਹੋਇ ਕੇ ਸੋਵਤ ਅਚੇਤ ਹੋ।

आओ भाई, आज दे दिन अरदास करिए। पातशाह, साडे हिरदे विचों नफरत दी आंधी जो चलदी है उस नूं मिटा। बख्शिश कीती सी आप जी ने भाई कन्हैये उत्ते, जिस वेले उसने दुश्मन नूं दुश्मन ना समझिया, फिर तू सिख हो के सिख नाल नफरत करें, गल बनेगी। कदी भी खून नाल खून नहीं तुलदा, पानी पाया ही खून तुलदे। नफरत नाल कदी नफरत खत्म नहीं होई, ओदे उते प्यार दा पानी पाना पएगा। साच कहूं सुन लेहो सबै, जिन प्रेम कियो ते नहीं प्रभ पाए। बाबा गुरमुख सिंह जी एक गल आखदे हुंदे ने, तुसी किसे दे घर चले जाओ, तुसी उन्हां नूं कहो मैनूं प्यार दियो, कोई नहीं देगा। पर जे तुसी खड़के कह दियो आओ लोको मैं तुहानूं प्यार दियां, हजारां लोग तुहाडे कोल आ। ਇਹ ਪਹਿਲ ਤੂੰ ਕਰਨੀ ਹੈ। ਪਿਆਰ ਅਸਾਂ ਦੇਣਾ ਹੈ, ਲੈਣਾ ਨਹੀਂ। ਦੇਵੇ ਤਾਂ ਠੀਕ ਹੈ, ਪਰ ਅਸੀਂ ਕਹਿੰਦੇ ਹਾਂ ਇਹਨੇ ਫਤਿਹ ਨਹੀਂ ਬੁਲਾਈ, ਅਸੀਂ ਕਿਉਂ ਬੁਲਾਈਏ? ਨਾ ਭਾਈ, ਉਹ ਨਹੀਂ ਬੁਲਾਉਂਦਾ, ਤੂੰ ਬੁਲਾ ਲੈ। ਤੂੰ ਪਿਆਰ ਕਰ, ਤੇਰਾ ਫਰਜ਼ ਹੈ। ਹੰਕਾਰ ਤੇ ਨਫ਼ਰਤ ਦੀ ਆਂਧੀ ਵਿੱਚ ਐ ਮੇਰੇ ਪਾਤਸ਼ਾਹ, ਜਿਵੇਂ ਤੁਸੀਂ ਮਲਮ ਤੇ ਪੱਟੀ ਦੇ ਦਿੱਤੀ ਸੀ, ਤੇ ਮਾਨੋ ਗਾਉਂਦਾ ਗਾਉਂਦਾ ਇਹੀ ਕੁਝ ਕਹਿ ਰਿਹਾ ਸੀ। ਭਾਵੇਂ ਕੋਈ ਮੋਮਨ ਵੇਖ ਰਿਹਾ, ਭਾਵੇਂ ਕੋਈ ਪਹਾੜੀ ਰਾਜਾ ਹੈ, ਕੋਈ ਹਿੰਦੂ ਹੈ, ਕੋਈ ਸਿੱਖ ਹੈ, ਪਾਣੀ ਮੂੰਹ ਵਿੱਚ ਦੇਂਦਾ ਹੋਇਆ ਇੱਕੋ ਹੀ ਪੁਕਾਰ ਹੈ, ਕਿਹੜੀ?

ਉਹ ਕਰਮ ਤੂੰ ਭੁੱਲਿਆ ਹੋਇਆ ਹੈ। ਵਾਹਿਗੁਰੂ ਨਾਮ ਦਾ ਸਿਮਰਨ ਔਰ ਵਾਹਿਗੁਰੂ ਦੀ ਨਜ਼ਰ ਦੇ ਨਾਲ ਵਾਹਿਗੁਰੂ ਪਰਮਾਤਮਾ ਦੇ ਦਰਸ਼ਨ ਹੋਣਗੇ।

Thank you, Piso Hai. ਪਾਇਆ ਮਾਨਕਤਾ ਕਹਿੰਦੇ ਜਦੋਂ ਮੈਂ ਮਹਾਂਪੁਰਸ਼ਾਂ ਨੂੰ ਕਿਹਾ ਤਾਂ ਇਹੀ ਸੋਚਿਆ ਕਿ ਜਿਹੜੇ 30-40 ਨਾਲ ਸਰੀਰ ਸੇਵਾ ਵਿੱਚੋਂ ਕਿਸੇ ਨੂੰ ਆਵਾਜ਼ ਦੇਣਗੇ ਜਾਓ ਬਈ ਸਫਾਈ ਕਰਕੇ ਆਓ ਪਰ ਕਹਿੰਦੇ ਜਦੋਂ ਮੈਂ ਕਿਹਾ ਆਪ ਤੁਰ ਪਏ ਆਪ ਤੇ ਜਦੋਂ ਆਪ ਚੁੱਕਣ ਲੱਗੇ ਨਾ ਉਹ ਬੱਚੇ ਦੀ ਪੋਟੀ ਤੇ ਕਹਿੰਦੇ ਮੈਂ ਬਾਂਹ ਫੜ ਲਈ ਕਿ ਇਹ ਕੀ ਕਰਨ ਲੱਗੇ ਉਹ ਕਿਸੇ ਨੂੰ ਕਹਿੰਦੇ ਉਹ ਕਹਿੰਦੇ ਕਿਸੇ ਨੂੰ ਕਹਾਂਗੇ ਉਹ ਕਿਰਕ ਕਰੇਗਾ ਦੂਜੇ ਨੂੰ ਕਹੇਗਾ ਆਪ ਹੀ ਕਰ ਲੈਂਦੇ ਹਾਂ ਇਹ ਵੀ ਤਾਂ ਸੇਵਾ ਆਖੋ ਸਤਨਾਮ ਇੰਨਾ ਮੰਨ ਲਈਆਂ ਪੰਜਵਾਂ ਬਚਨ ਮਾਣ ਹੁੰਦਿਆਂ ਤੇਰੀ ਜਗਤ ਵਿੱਚ ਸੇਵਾ ਹੋ ਰਹੀ ਹੋਵੇ ਇਹ ਅਵਸਥਾ ਤੇਰੀ ਬਣ ਚੁੱਕੀ ਹੋਵੇ ਤਾਂ ਵੀ ਸਿੱਖਾਂ ਦੀ ਟਹਿਲ ਸੇਵਾ ਗੁਰੂ ਨਾਨਕ ਵੇਖ ਲੋ ਕਿੱਥੇ ਤੁਰਦਾ ਬੰਦੇ ਨੂੰ ਜਿੱਥੇ ਤੇਰੀ ਕਮਾਈ ਦਾ ਇੱਕ ਤੁਪਕਾ ਵੀ ਅਜਾਇਆ ਨਾ ਜਾਵੇ ਸੰਭਾਲਿਆ ਜਾਵੇ ਗੱਜ ਕੇ ਆਖੋ ਸਤਨਾਮ ਪੜੋਗੇ ਸਾਰੇ ਪਿਆਰ ਨਾਲ ਕੋਈ ਵਾਂਝਾ ਨਾ ਰਹੇ ਕੌਣ ਹੈ

ਅੱਜ ਜਿਹੜਾ ਪੰਜਵਾਂ ਬਚਨ ਹੈ ਥੋੜੀ ਉਹਦੀ ਡਿਟੇਲ, ਬਾਬਾ ਜੀ ਜਿਵੇਂ ਬੁਲਾ ਰਹੇ ਨੇ, ਅਵਸਥਾ ਹੁੰਦਿਆਂ ਵੀ ਸਿੱਖਾਂ ਦੀ ਟਹਿਲ ਸੇਵਾ, ਮਾਣ ਹੁੰਦਿਆਂ ਵੀ ਸਿੱਖਾਂ ਦੀ ਟਹਿਲ ਸੇਵਾ। ਸਿੱਖਾਂ ਦੀ ਟਹਿਲ ਸੇਵਾ ਦੋ ਪ੍ਰਕਾਰ ਦੀ ਏ, ਕਿਸੇ ਨੂੰ ਰੰਗਿਆ ਵੇਖੇ, ਨਾਮ ਜਪਣ ਵਾਲਾ ਵੇਖੇ, ਪਰ ਆਰਥਿਕ ਪੱਖੋਂ ਥੱਲੇ ਹੋਵੇ, ਗੁਪਤ ਕਿਸੇ ਰੂਪ ਵਿੱਚ ਉਹਦਾ ਸਹਾਰਾ ਬਣ, ਇਹ ਮਦਦ। ਦੂਜੀ ਸਿੱਖਾਂ ਦੀ ਟਹਿਲ ਸੇਵਾ ਕਿ ਆਪਣੇ ਘਰ ਪ੍ਰਸ਼ਾਦਾ ਪਾਣੀ ਸੇਵਾ ਕਰਨੀ, ਹੁਣ ਇਹ ਵੀ ਬੜੀ ਉੱਚੀ ਜੇ। ਗੁਰੂ ਗੋਬਿੰਦ ਸਿੰਘ ਜੀ ਨੂੰ ਸਿੱਖਾਂ ਨੇ ਪੁੱਛਿਆ ਸੀ ਨਾ, ਤੁਹਾਡੀ ਪ੍ਰਸੰਨਤਾ ਦੀ ਨਿਸ਼ਾਨੀ, ਮਹਾਰਾਜ ਕਹਿੰਦੇ ਜਿਹਦੇ ਤੇ ਮੈਂ ਬਹੁਤ ਪ੍ਰਸੰਨ ਹੋਵਾਂ ਉਹਦੇ ਘਰ ਇੱਕ ਰੰਗਿਆ ਹੋਇਆ ਗੁਰਸਿੱਖ ਭੇਜ ਦੇਣਾ। ਕੱਜ ਕੇ ਆਖੋ ਸਤਨਾਮ, ਤੁਸੀਂ ਅਗੋਂ ਸੁਣਦੇ ਹੀ ਜ਼ਿਆਦਾ ਪ੍ਰਸੰਨ ਹੋਵਾਂ ਦੋ ਭੇਜ ਦੇਣਾ, ਬਹੁਤਾ ਜ਼ਿਆਦਾ ਪ੍ਰਸੰਨ ਹੋਵਾਂ ਪੰਜ ਭੇਜ ਦੇਣਾ, ਤੇ ਫਿਰ ਬਹੁਤ ਜ਼ਿਆਦਾ ਪ੍ਰਸੰਨ ਹੋਵਾਂ ਤੇ ਗੁਰੂ ਕੀ ਪਿਆਰੀ ਸਾਧ ਸੰਗਤ ਭੇਜ ਦੇਣਾ। ਆਖੋ ਸਤਨਾਮ, ਅੱਗੋਂ ਹੁਣ ਸੰਗਤ ਦੀ ਸੇਵਾ ਕਰਨ ਦੀ ਜਾਚ ਹੋਵੇ। ਹੁਣ ਦੀਵਾਨ ਸੀ ਸੂਰਤ, ਅਹਿਮਦਾਬਾਦ ਤੋਂ ਇੱਕ ਪਰਿਵਾਰ ਆਇਆ ਸੀ, ਪੰਜ ਘੰਟੇ ਦਾ ਰਾਹ ਅਹਿਮਦਾਬਾਦ ਤੋਂ ਬਾਈ ਰੋਡ, ਔਰ ਮੈਂ ਹੈਰਾਨ ਰਹਿ ਗਿਆ। ਉਹ ਪਰਿਵਾਰ ਹੈ ਜੀ, ਮੈਂ ਕਰੋੜਾਂ ਪਤੀ ਵੀ ਕਹਾਂ ਤਾਂ ਉਸ ਤੋਂ ਵੀ ਉੱਤੇ ਆ। ਉਹਨਾਂ ਦੀ ਧੀ ਤੇ ਪਤਨੀ ਜਿਸ ਦੀਵਾਨ ਚ ਆਉਂਦੀਆਂ ਸੀ ਨਾ, ਇਸ ਦੀਵਾਨ ਸਾਰੇ ਚੋੜੇ ਰੁਮਾਲ ਨਾਲ ਸਾਫ ਕਰਕੇ ਸਿੱਧੇ ਲਾ ਕੇ ਸਹੀ ਤਰ੍ਹਾਂ ਲਾ ਕੇ ਫਿਰ ਅੰਦਰ ਆਣਾ। ਮੈਂ ਕਿਹਾ ਇੰਨੀ ਰੁਪਈਆ ਹੁੰਦਿਆਂ ਵੀ ਤੁਹਾਡਾ ਇੰਨਾ ਸੰਗਤ ਨਾ, ਕਹਿੰਦੇ ਭੁੱਖ ਲੱਗੀ ਪਈ ਏ, ਸ਼ੁਕਰ ਕੀਤਾ ਸਤਸੰਗ ਮਿਲੇ। ਆਖੋ ਸਤਨਾਮ, ਸੰਗਤ ਦੀ ਖੁਸ਼ੀ, ਆ ਗੁਰਸਿੱਖਾਂ ਦੀ ਖੁਸ਼ੀ, ਸੰਗਤਾਂ ਦੀ ਖੁਸ਼ੀ। ਮੇਰਾ ਸੀਸ ਚੁੱਕ ਗਿਆ, ਮੈਂ ਕਿਹਾ ਜਿਹਦੇ ਤੇ ਕਿਰਪਾ ਹੋਵੇ ਉਹ ਹੀ ਇੱਥੇ ਪਹੁੰਚਦਾ। ਕਰੋੜਾਂ ਪਤੀ ਇਹ ਗੁਰੂ ਦੀ ਜੋਰੀ ਚ ਬੈਠਾ ਜੇ, ਉਹਨਾਂ ਦੇ ਘਰ ਅਹਿਮਦਾਬਾਦ ਮਾਂ ਸੀ, ਰੁਕੇ ਵੀ ਆ, ਮੇਰਾ ਖਿਆਲ ਅੱਠ ਨੌ ਕਾਰਾਂ ਹੀ ਨੇ ਹੋਈ ਥੱਲੇ ਲਾ। ਬਹੁਤ ਮਨ ਵੇਖੋ, ਕਿਸੇ ਪਰਿਵਾਰ ਦੀ ਗੱਲ ਸੁਣਾਉਣ ਦਾ ਹੋਰ ਨੀ ਕੋਈ ਮਕਸਦ, ਨਹੀਂ ਕੋਈ, ਬਸ ਗੱਲ ਵੱਜ ਜੇ ਆਪਣੀ ਜ਼ਿੰਦਗੀ ਚ। ਇਹ ਦੂਜੀ ਟਹਿਲ ਸੇਵਾ ਇਹ ਹੈ। ਪ੍ਰਸ਼ਾਦੇ ਪਾਣੀ ਦੀ ਸੇਵਾ ਕਰ ਬੁਲਾ ਕੇ ਗੁਰੂ ਕੇ ਸਿੱਖ ਦੀ, ਗੁਰੂ ਕੇ ਸਿੱਖਾਂ ਦੀ ਪਿਆਰ ਸ਼ਰਧਾ ਨਾਲ, ਭਾਵਨਾ ਨਾਲ, ਹੱਥੀ ਆਪ ਕਰਨੀ, ਮਾਣ ਹੁੰਦਿਆਂ ਵੀ, ਆਪਣੀ ਵਸਥਾ ਹੁੰਦਿਆਂ ਵੀ, ਇਹ ਟਹਿਲ ਸੇਵਾ ਹੱਥੀ ਪ੍ਰਾਪਤ ਹੋਣੀ। ਜੇ ਅਜੇ ਵੀ ਕਿਸੇ ਦੇ ਮਨ ਚ ਹੋਵੇ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਉਹ ਸਾਖੀ ਤੁਹਾਨੂੰ ਸਾਰਿਆਂ ਨੂੰ ਸੁਣੀ ਹੋਈ ਤੁਸੀਂ, ਕਿ ਇੱਕ ਸਿੱਖ ਜਿਹੜਾ ਨਾ ਆਨੰਦਪੁਰ ਦਰਸ਼ਨ ਕਰਨ ਆਇਆ ਸੀ ਤੇ ਬਹਿ ਗਿਆ ਸੀ ਦੀਵਾਨ ਚ, ਤੇ ਦਰਬਾਰਾ ਸਿੰਘ ਲਾਂਗਰੀ ਨੇ ਕਿਹਾ ਸੀ ਕਲਗੀਆਂ ਵਾਲੇ ਪਾਤਸ਼ਾਹ ਨੂੰ, ਮਹਾਰਾਜ ਲੰਗਰ ਦਾ ਸਮਾਂ ਹੋ ਗਿਆ, ਆਪ ਰਸਨਾਂ ਨੂੰ ਲਾਓ ਤੇ ਵੰਡੀਏ। ਤੇ ਕਲਗੀ ਵਾਲੇ ਪਾਤਸ਼ਾਹ ਨੇ ਕਿਹਾ ਸੀ ਮੈਂ ਛੱਕ ਲਿਆ। ਉਹ ਕਹਿੰਦੇ ਮਹਾਰਾਜ ਤੁਸੀਂ ਸਵੇਰ ਦੇ ਦੀਵਾਨ ਚ ਬੈਠੇ ਛਕਿਆ ਕਰੋ। ਕਹਿੰਦੇ ਤੂੰ ਰੋਜ਼ ਤੇ ਦਾਲ ਛਕਾਨਾ, ਅੱਜ ਸਰੋਂ ਦਾ ਸਾਗ ਸਕਿਆ, ਮੱਕੀ ਦੀਆਂ ਰੋਟੀਆਂ, ਮੱਖਣ ਤੇ ਲੱਸੀ ਗੱਜ ਕੇ ਅੱਗੋਂ ਸਕਣਾ। ਮਹਾਰਾਜ ਤੇ ਬਣਿਆ ਹੀ ਨੀ ਲੰਗਰ, ਤੁਸੀਂ ਕਿੱਥੇ ਛੱਕ ਲਿਆ। ਮਹਾਰਾਜ ਨੇ ਐਂ ਉਂਗਲ ਕੀਤੀ ਸੀ, ਕਹਿੰਦੇ ਜੇ ਸਾਡੇ ਤੇ ਨਹੀਂ ਦੁਬਾਰ, ਉਹ ਸਿੱਖ ਬੈਠਾ ਈ, ਉਹ ਸਿੱਖ ਸਾਦੀ ਜੀ ਪੱਗ ਬੰਨੀ, ਉਹਨੂੰ ਪੁੱਛ ਲੈ। ਸਾਰੀ ਸੰਗਤ ਦੀ ਨਜ਼ਰ ਉਧਰ, ਉਹਨੂੰ ਉਠਾਇਆ, ਬਈ ਦੱਸ ਤੇਰੇ ਵੱਲ ਉਂਗਲ ਕੀਤੀ। ਉਹ ਕਹਿੰਦਾ ਜੀ ਮੈਨੂੰ ਤੇ ਨਹੀਂ ਪਤਾ ਇਹ ਗੱਲ ਦਾ, ਵੀ ਅਸੀਂ ਫਸਲ ਨਵੀਂ ਬੀਜੀਏ, ਤੇ ਜਦੋਂ ਫਸਲ ਨਵੀਂ ਬੀਜੀਏ ਪਹਿਲਾਂ ਪ੍ਰਸ਼ਾਦਾ ਗੁਰੂ ਘਰ ਲਿਆਉਂਦੇ ਹਾਂ ਅਸੀਂ, ਮੈਂ ਤੇ ਉਹ ਲਿਆ ਰਿਹਾ ਸਾਂ ਅੱਜ ਆਨੰਦਪੁਰ ਸਾਹਿਬ ਪ੍ਰਸ਼ਾਦਾ ਤੇ ਸਾਗ ਤੇ ਸਰੋਂ ਦਾ ਸਾਗ ਤੇ ਮੱਖਣ ਤੇ ਲੱਸੀ ਤੇ ਰੋਟੀਆਂ ਮਕਈ ਦੀਆਂ। ਤੇ ਆਨੰਦਪੁਰ ਤੋਂ ਮੀਲ ਪਿੱਛੇ 8-10 ਗੁਰਸਿੱਖ ਇਸ਼ਨਾਨ ਕਰ ਰਹੇ ਸੀ ਨਦੀ, ਰੰਗੇ ਹੋਏ ਸੀ। ਉਹਨਾਂ ਕਿਹਾ ਕੀ ਲਿਜਾ ਰਹੇ ਪੁਰਖਾ? ਤੇ ਮੈਂ ਦੱਸਿਆ ਵੀ ਆ ਲਿਜਾ ਰਿਹਾ ਮਕਈ ਦੀਆਂ। ਉਹ ਕਹਿੰਦੇ ਤੂੰ ਨਾ ਲਿਆ, ਸਾਡਾ ਵੀ ਚਿੱਤ ਕਰ ਆਇਆ, ਸਾਨੂੰ ਛਕਾ ਦੇ। ਕਹਿੰਦਾ ਮੈਂ ਤੇ ਉਹਨਾਂ ਨੂੰ ਪੰਗਤ ਲਾ ਕੇ ਗੁਰੂ ਗੋਬਿੰਦ ਸਿੰਘ ਦੇ ਪਿਆਰੇ ਸਿੱਖ ਸਮਝ ਕੇ ਛਕਾ ਆਇਆ ਵਾਂ, ਤੇ ਖਾਲੀ ਡੋਲ ਹੱਥ ਤੇ ਖਾਲੀ ਹੱਥ, ਬਾਕੀ
ਜੋ ਟੋਕਰੀ ਪ੍ਰਸ਼ਾਦੇ ਲਿਆਂਦੇ ਮਨ ਚ ਧਾਰਿਆ ਵੀ ਕੱਲ ਫੇਰ ਪਕਾ ਕੇ ਲਿਆਵਾਂਗਾ ਆਨੰਦਪੁਰ ਸਾਹਿਬ ਲਈ ਤੇ ਅੱਜ ਗੁਰੂ ਕੇ ਸਿੱਖਾਂ ਨੇ ਰਾਜ ਕਹਿਤਾ ਸਾਨੂੰ ਛਕਾ ਦੇ ਕਹਿੰਦਾ ਮੈਂ ਤੇ ਆਹ ਛਕਾ ਕੇ ਆਇਆ ਤੇ ਉਸ ਵੇਲੇ ਕਲਗੀਆਂ ਵਾਲੇ ਪਾਤਸ਼ਾਹ ਨੇ ਕਿਹਾ ਲਾਂਗਰੀ ਦਰਬਾਰਾ ਸਿੰਘ ਜਦੋਂ ਕੋਈ ਮੇਰੇ ਰੰਗੇ ਹੋਏ ਸਿੱਖ ਨੂੰ ਇੰਜ ਪ੍ਰਸ਼ਾਦਾ ਛਕਾਉਂਦਾ ਛਕਦਾ ਉਹ ਹੈ ਪਹੁੰਚਦਾ ਮੈਨੂੰ ਗੱਜ ਕੇ ਆਖੋ ਸਤਨਾਮ ਅੰਦਾਜ਼ਾ ਲਾ ਲਓ ਇਸ ਸਾਕੀ ਤੋਂ ਗੁਰੂ ਦੀ ਕਿੰਨੀ ਕੁ ਖੁਸ਼ੀ ਹੈ ਗੁਰਬਾਣੀ ਦੀ ਇੱਕ ਪੰਕਤੀ ਵੀ ਜੇ ਉਹ ਪੜ੍ਹ ਲਓਗੇ ਤੇ ਹੋਰ ਤੁਹਾਡੀ ਸ਼ਰਧਾ ਵੱਧ ਜਾਏਗੀ ਸਤਿਗੁਰ ਬਿਗਸੇ ਬਿਗਸੇ ਹੁੰਦਾ ਖੁਸ਼ ਹੋਣਾ

ਇਹਦੇ ਵਿੱਚ ਨਿਮਰਤਾ ਬੜੀ ਜ਼ਰੂਰੀ ਹੈ। ਕੋਈ ਬਹੁਤ ਧੰਨ ਵਾਲਾ ਹੋਵੇ ਤੇ ਸਿੱਖਾਂ ਨੂੰ ਕਿਤੇ ਪ੍ਰਸ਼ਾਦਾ ਘਰ ਛਕਿਆ ਹੋਵੇ, ਬਹਿਰਿਆਂ ਕੋਲ ਸੇਵਾ ਕਰਾਵੇ, ਕੋਈ ਨਹੀਂ ਮੈਂ ਇਹ ਸਮਝ ਕੇ ਇਹਨਾਂ ਨੂੰ ਕੁਝ ਪੇਟ ਇਹਨਾਂ ਦਾ ਭਰ ਰਿਹਾ, ਫਿਰ ਨਹੀਂ ਆਪਣੀ ਹਾਜ਼ਰੀ ਲਵਾ ਰਿਹਾ ਹੋਵੇ ਵੀ ਸ਼ੁਕਰ ਹੈ ਸਤਿਗੁਰੂ, ਇਹ ਵੀ ਤੇਰਾ ਹੁਕਮ ਹੈ, ਤੇਰੇ ਗੁਰੂ ਕੇ ਸਿੱਖਾਂ ਦੀ ਵੀ ਖੁਸ਼ੀ ਲੈਣੀ ਬਣਦੀ। ਉਸ ਰੂਪ ਚ ਸੇਵਾ ਭਾਵ ਨਾਲ ਪਹਿਲ ਕਰਨੀ, ਇਹਦਾ ਕੋਈ ਹੋਰ ਭਾਵ ਨਾ ਲੈ ਲੈਣਾ। ਕਿਉਂ ਕੈਨੇਡਾ ਚ ਨਾ ਗੁਰਦੁਆਰਾ ਦਸਮੇਹ ਦਰਬਾਰ, ਉੱਥੇ ਤੀਜੇ ਕਿ ਚੌਥੇ ਦਿਨ ਆ ਸਾਖੀ ਮੈਂ ਲਾ ਬੈਠਾ ਬਈ ਗੁਰੂ ਕਾ ਇੱਕ ਸਿੱਖ ਆ ਜਾਏ ਘਰ, ਹੈ ਜੀ, ਤੇ ਆਪ ਮਕਈ ਵਾਲੀ ਰੋਟੀ ਵਾਲੀ। ਉੱਠਣ ਤੋਂ ਬਾਅਦ ਨਾ, ਕਿਉਂਕਿ ਉੱਥੇ ਰੇਡੀਓ ਹੈ ਸਿਸਟਮ, ਅਸੀਂ ਜਿਹੜਾ ਕੀਰਤਨ ਕਰਦੇ ਹਾਂ ਰੇਡੀਓ ਹਰ ਕਦੇ ਘਰ ਆ ਰਿਹਾ, ਉੱਥੇ ਸਿੱਖਾਂ ਦਾ ਆਪਣਾ ਰੇਡੀਓ ਸਟੇਸ਼ਨ ਜਿਹੜਾ ਸਾਰਾ ਦਿਨ ਕੀਰਤਨ ਰੇਡੀਓ ਚ ਆਸਾ ਜੀ ਦੀ ਵਾਰ ਅੰਮ੍ਰਿਤ ਬਾਣੀ ਚੈਨਲ ਇਸ ਤਰ੍ਹਾਂ ਚੈਨਲ ਨੇ ਉੱਥੇ। ਉਹ ਜਿਹੜਾ ਅਸੀਂ ਕੀਰਤਨ ਕਰ ਰਹੇ ਸਾਂ ਕਿਤੇ ਘਰਾਂ ਚ ਵੀ ਜਾ ਰਿਹਾ ਸੀ, ਉਹ ਜਦੋਂ ਕੀਰਤਨ ਕਰਕੇ ਉੱਠੇ ਤੇ ਤਿੰਨ ਚਾਰ ਘੰਟੇ ਬਾਅਦ 10-12 ਘਰਾਂ ਤੋਂ ਫੋਨ ਵੀ ਸੁਨੇਹ ਵੀ, ਤੁਸੀਂ ਸਾਡੇ ਘਰ ਕਦੋਂ ਆਉਣਾ। ਮੈਂ ਕਿਹਾ ਯਾਰ ਇਹ ਪ੍ਰਬੰਧਕਾਂ ਨੇ ਕਹਿਣਾ ਇਹਨਾਂ ਜਾਣ ਕੇ ਸਾਖੀ ਲਾਈਏ ਸਾਨੂੰ ਸੱਦਣ ਕਰਾਂਗੇ, ਐ ਨਾ ਭਾਵ ਸਮਝ ਲੈਣਾ ਤੁਸੀਂ ਵੀ, ਤੇ ਮਤਲਬ ਕਈ ਵਾਰੀ ਹੋਵੇ ਤੇ ਬੰਦਾ ਸਮਝਦਾ ਤਾਂ ਕਰਕੇ ਲਾਉਂਦੇ ਫਿਰ ਸਾਖੀ ਬਈ ਚਲੋ ਇਹ ਵਾਜੇ ਨੂੰ ਨਮਸਕਾਰ ਹੋ ਜਾਂਦੀ, ਗੁਰੂ ਦੇ ਸ਼ਬਦ ਨੂੰ ਨਮਸਕਾਰ ਹੋ ਜਾਂਦੀ ਹੈ। ਇੱਕ ਜੋ ਗੁਰੂ ਦਾ ਬਚਨ ਆਪ ਜੀ ਤੱਕ ਪਹੁੰਚਾਉਣਾ ਜ਼ਰੂਰੀ ਹੈ, ਉਹਦਾ ਕੋਈ ਹੋਰ ਭਾਵ ਨਹੀਂ। ਬਾਣੀ ਦੀ ਪੰਕਤੀ ਇਤਿਹਾਸ ਦੀ ਗਵਾਹੀ ਮੁਤਾਬਕ ਆਪ ਜੀ ਦੇ ਚਰਨਾਂ 'ਚ ਰੱਖ ਰਿਹਾ। ਸਤਿਗੁਰ ਬਿਰਸੇ, ਬਿਰਸੇ ਕਹਿੰਦੇ ਖੁਸ਼ ਹੋਣਾ, ਜਦੋਂ ਕਿਸੇ ਰੰਗੇ ਹੋਏ ਗੁਰਸਿੱਖ ਨੂੰ ਤੁਸੀਂ ਪੂਰੀ ਸ਼ਰਧਾ ਭਾਵਨਾ ਨਾਲ ਕੁਝ ਬਣ ਕੇ ਨਹੀਂ ਛਕਾਉਂਦੇ ਹੋ ਤੇ ਮੁੱਖ ਵਿੱਚ ਤੇ ਉਹ ਪਾਉਂਦਾ ਤੇ ਗੁਰੂ ਖੁਸ਼ ਹੁੰਦਾ। ਆਖੋ ਸਤਨਾਮ। ਇਹ ਸਤਸੰਗ ਦੂਜੀ ਟਹਿਲ ਸੇਵਾ ਹੈ, ਹੱਥੀ ਗੁਰੂ ਕੇ ਸਿੱਖ ਦੀ ਹੱਥੀ ਸੇਵਾ ਕਰਨੀ। ਬਾਕੀ ਬੜੇ ਇਤਿਹਾਸ ਤੁਸੀਂ ਸੁਣਦੇ ਹੋ, ਹੁਣ ਗੁਰੂ ਹਰਗੋਬਿੰਦ ਸਾਹਿਬ ਵਾਲੇ ਦਾ ਜ਼ਿਕਰ ਲੈ ਲਾਂ ਤੇ ਮਹਾਰਾਜ ਨੇ ਸ਼ਾਇਦ ਨਹੀਂ ਪ੍ਰਵਾਨ ਕੀਤਾ ਕਿ ਮੇਰੇ ਸਿੱਖ ਨੂੰ ਤੂੰ ਨਾ ਕਰ ਆਇਆ, ਤੇ ਕਿਹਾ ਤੇ ਇੱਥੋਂ ਤੱਕ ਸੀ ਨਾ, ਮੈਂ ਜਦੋਂ ਮੰਗਿਆ ਤੂੰ ਨਾ ਕਰਤੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਮੈਂ ਜਦੋਂ ਤਲੀ ਅੱਡ ਕੇ ਮੰਗਿਆ ਤੂੰ ਦਿੱਤਾ ਨਹੀਂ ਸ਼ਾਇਦ, ਮਹਾਰਾਜ ਤੁਸੀਂ ਮੰਗੋ ਤੁਹਾਡੇ ਲਈ ਤੇ ਲਿਆ, ਮੈਂ ਮੰਗਿਆ ਖੁਦ ਤਲੀ ਕਰਕੇ ਤੇਰੇ ਕੋਲ। ਮਹਾਰਾਜ ਉਹ ਤੇ ਭਾਈ ਕੱਟੂ ਸੀ। ਮਹਾਰਾਜ ਕਹਿੰਦੇ ਉਹ ਦਿਨੇ ਰਾਤ ਸੰਗਤ ਦੀ ਸੇਵਾ ਕਰਨ ਵਾਲਾ, ਨਾਮ ਜਪਣ ਵਾਲਾ, ਇਸ ਤਰ੍ਹਾਂ ਦਾ ਕੋਈ ਰੰਗਿਆ ਸਿੱਖ ਜਦੋਂ ਕੁਝ ਤਲੀ ਅੱਡ ਕੇ ਕੁਝ ਮੰਗੇ ਉਹ ਨਹੀਂ ਮੰਗਦਾ। ਮੈਂ ਆਖੋ ਸਤਨਾਮ। ਕਿਉਂ ਉਹ ਲੋਭ ਲਾ ਵਾਸ ਨਹੀਂ ਹੋ ਕੇ ਮੰਗ ਰਿਹਾ ਸੀ, ਸ਼ਾਇਦ ਦਾ ਨਾਂ ਲਿਆ ਉਹਦਾ ਚਿੱਤ ਕਰਾ ਨੇ ਕਿਹਾ ਇੱਕ ਬੂੰਦ ਮੇਰੇ ਵੀ ਪਾ ਦੇ। ਉਹ ਕਹਿੰਦਾ ਇਹ ਤੇ ਗੁਰੂ ਹਰਗੋਬਿੰਦ ਸਾਹਿਬ ਲਈ ਲਿਆ, ਤੇਰੇ ਲਈ ਥੋੜੀ। ਤੇ ਮਹਾਰਾਜ ਨੇ ਉਹ ਸ਼ਾਇਦ ਕਦੋਂ ਪ੍ਰਵਾਨ ਕੀਤਾ ਕਿ ਪਹਿਲੇ ਮੇਰਾ ਸਿੱਖ ਰਸਨਾ ਨੂੰ ਲਾਏਗਾ ਤੇ ਫਿਰ ਪ੍ਰਵਾਨ। ਗੱਜ ਕੇ ਆਖੋ ਸਤਨਾਮ। ਇਹ ਸਾਰੇ ਮਾਈ ਭਾਈ ਛਾਤੀ ਪਾਇਓ, ਇਹ ਪੰਜਵਾਂ ਬਚਨ ਸਾਡੇ ਜੀਵਨ ਚ ਵੀ ਹੋਵੇ। ਇਹਦੇ ਚ ਫਿਰ ਬਰੀਕੀ ਲੈ ਜਾਣਾ, ਨਿਕਲ ਨਾ ਜਾਵੇ ਗੱਲ ਦਿਮਾਗ ਚੋਂ। ਮਾਣ ਹੁੰਦਿਆਂ ਤੇਰੀ ਵਸਥਾ ਖੁਦ ਜਗਤ ਚ ਹੋਵੇ ਕਿ ਲੋਕ ਤੇਰੀ ਸੇਵਾ ਕਰਦੇ ਹੋਣ, ਪਰ ਤੇਰੇ ਅੰਦਰ ਫਿਰ ਭਾਵਨਾ ਹੋਵੇ ਕਿ ਮੈਂ ਹੱਥੀ ਸਿੱਖਾਂ ਦੀ ਟਹਿਲ ਸੇਵਾ ਕਰਨੀ ਹੈ। ਇਹ ਪੰਜਵਾਂ ਬਚਨ ਭਾਈ ਫਿਰਨੇ ਤੇ ਜ਼ੋਰ ਨੂੰ ਗੁਰੂ ਨਾਨਕ ਸਾਹਿਬ ਨੇ ਝੋਲੀ ਚ ਪਾਇਆ, ਛੇਵਾਂ ਬਚਨ ਉਹ ਅਗਲੀ ਵਾਰੀ ਬਾਬਾ ਜੀ ਸੇਵਾ ਲੈਣ। ਗੁਰੂ ਨਾਨਕ ਤੋਂ ਕੁਰਬਾਨ ਜਾਈਏ, ਆਹ ਜਿਹਨੇ ਹੱਦ ਮੁਕਾਤੀ ਜੋ ਕੁਝ ਦੇ ਗਏ ਹੁਣ ਵੀ ਦੇ ਰਹੇ ਨੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ। ਆਓ ਬੜੇ ਪਿਆਰ ਦੇ ਨਾਲ

ਆ ਜਿਹੜੇ ਅੱਜ ਗੁਰੂ ਨਾਨਕ ਦੀ ਗੋਦ ਚ ਬਹਿ ਕੇ ਸੁਣਿਆ ਜੇ ਨਾ, ਅਗਰ ਕਿਨਕਾ ਕਿਨਕਾ ਮੰਨ ਲਓ ਮਹਾਰਾਜ ਕੀ ਕਹਿੰਦੇ ਨੇ, ਇਹ ਸਾਰੀਆਂ ਦਾਤਾਂ ਤੇਰੀ ਜ਼ਿੰਦਗੀ ਚ ਆਉਣੀਆਂ ਸ਼ੁਰੂ ਹੋ ਜਾਣਗੀਆਂ।

तलंग राग दे अंदर धन गुरु नानक पातशाह जी ने उन्हां गुरसिखां तो नाम जपण वाले तो अजूर फरमाउंदे मैं कुर्बान जांदा हां ऐ वाहिगुरू जो तेरे नाम विच जुड़िया ए तन माया पाया पैरे ए जड़ा तन है इनू माया दी पाह लगी पई है माया दी मैल लगी पई है ए तन माया पाया पैरे लीतड़ा लब रंगाए मेरे कंत न पावे चोरड़ा प्यारे क्यों धन से जे शरीर रूपी चोलड़ा जिसनू लब दी मैल है माया दी पाह लगी है एडा मैला चोला है ओ स्वामी कंत इसनू किस तरह प्रवान करेगा मेरे कंत न आवे चोलड़ा प्यारे क्यों धन से जे जाए हजूर कहंदे ना हां कुर्बाने जाऊं मेहरबाना हाँ कुर्बाने जाऊं हाँ कुर्बाने जाऊं तिना के लैण जो तेरा जिन्हां ने मैल तू अपने आप नु दूर की अपने मन ते तन दे उत्ते नाम रूपी सुंदर चोला पहने नाम रूपी सुंदर ड्रेस पाई है फिर दुनियावी कपड़े मैले हो जाते हैं इना दे रंग भी फिके पै जाते हैं कुछ समय दे बाद कपड़िया का सुहपन ए नहीं रहिंदा कपड़ रू सुहावना छड़ दुनिया अंदर जावना पर हजूर फरमाते हैं जिस इंसान ने नाम रूपी सच्चा कपड़ा पा लिया जिस इंसान ने नाम रूपी अपनी ब्यूटी ते स्वप्न बनाया है मैं उस तो कुर्बान जाना ए रंग सब तो श्रेष्ठ है माया दे रंग भी फिक्के पै जाते हकूमत दे रंग भी मध्यम पै जाते पर जो सच्चा रंग है ए कदे फिक्का नहीं पै लाल रंग तिसको लगा जिसके वड भागा मैला कदे ना हो गई न लागे काया रंगन जे थी प्यारे पाइए नाव मजीठ अपने मन दे उत्ते मजीठ रंग चढ़ा और सारे रंग कलर जड़े हन आस्ता आस्ता फिके पै जांदे हैं पर मजीठ का रंग ऐसा होंदा है उन्हों ज्यों ज्यों धोवो त्यों त्यों निखरदा है इसे तरह नाम रूपी जड़ा मजीठा चोला है रंग है ए कदे फिका नहीं पे चाहे मुसीबत आ जाए दुख आ जाए सुख आ जाए पर पैरी सत्संग दुखा सुखा दे रंग विच कई बारी इंसान घाबर जांदा पर जिस वेले नाम रूपी गुरु दे प्यार दा रंग चढ़ जांदा है फिर काबर मुक जांदा है चाहे आरे हेठां बहना पै जाए भाई मती दास नूं फिर ओ रंग फिक्का नहीं पैंदा भाई मनी सिंह साहब बंद बंद कटांदे हन सिखी दा रंग कदे भी मध्यम नहीं होया रोज अरदास करदे हां गुरु के सिख सिखी वास्ते चरखड़िया ते चढ़ गए बंद बंद कटवाया पुठिया खला नवाईया इथे बस नहीं नाल मतावां पैणा दी भी आपां रोज अरदास करदे हां जिन्हां बीबिया ने जिन्हां पैणा ने मीर मन्नू दी जेल लाहौर दी जेल ओ जेल मैं वेखी पार्टीशन तो पहला जिथे सिंघां नूं शहीद कीता जांदा सी
ਜਿੱਥੇ ਗੁਰੂ ਕੀ ਬੱਚੀਆਂ ਨੂੰ ਕੈਦ ਕੀਤਾ ਸੀ, ਉਸ ਗੁਰਦੁਆਰੇ ਦਾ ਨਾਮ ਸੀ ਸ਼ਹੀਦ ਗੰਜ। ਡੇਰਾ ਸਾਹਿਬ ਵੀ ਗੁਰਦੁਆਰਾ ਪੰਜਵੇਂ ਪਾਤਸ਼ਾਹ ਜੀ ਦਾ, ਤੁਸੀਂ ਵੀ ਦਰਸ਼ਨ ਕੀਤੇ ਹੋਣਗੇ। ਪਰ ਗੁਰਦੁਆਰਾ ਸ਼ਹੀਦ ਗੰਜ ਜੋ ਸੀ, ਉਹ ਜਗ੍ਹਾ ਸੀ ਜਿੱਥੇ ਸਿੱਖਾਂ ਤੇ ਜ਼ੁਲਮ ਹੁੰਦਾ ਸੀ, ਸਿੱਖਾਂ ਨੂੰ ਕਤਲ ਕਰਕੇ ਖੂਹਾਂ ਵਿੱਚ ਸਿੱਟਿਆ ਜਾਂਦਾ ਸੀ। ਤਾਂ ਜਦੋਂ ਪੜਚੋਲ ਹੋਈ ਸਨ 35-36 ਦੀ ਗੱਲ ਹੈ, ਤਾਂ ਉਹਨਾਂ ਖੂਹਾਂ ਵਿੱਚੋਂ ਸਿੱਖਾਂ ਦੀਆਂ ਹੱਡੀਆਂ ਨਿਕਲੀਆਂ, ਕਿਰਪਾਨਾਂ ਨਿਕਲੀਆਂ। ਉਹ ਜੋ ਪੱਥਰ ਗਰਭਵਤੀ ਭੈਣਾਂ ਦੇ ਪੇਟ ਤੇ ਰੱਖੇ ਜਾਂਦੇ ਸਨ, ਉਹ ਵੀ ਨਿਕਲੇ, ਬੜੇ ਬੜੇ ਬੋਝ। ਪਰ ਮੀਰ ਮਨੂ ਦੀ ਜੇਲ੍ਹ ਵਿਚ ਭੈਣਾਂ ਨੇ, ਬੱਚੀਆਂ ਨੇ ਸਿੱਖੀ ਸਿਦਕ ਨਹੀਂ ਹਾਰਿਆ। ਉਹਨਾਂ ਭੈਣਾਂ ਦੀ ਰੋਜ਼ ਅਰਦਾਸ ਹੁੰਦੀ, ਮਾਤਾਵਾਂ ਭੈਣਾਂ ਬੱਚੀਆਂ ਅੱਗੇ ਬੇਨਤੀ, ਸਿੱਖੀ ਸਭ ਤੋਂ ਉੱਚਾ ਪਦਾਰਥ ਹੈ। ਤੱਕ ਲੋ ਸਵਾ ਸਵਾ ਮਣ ਪੀਸਣਾ, ਰੋਜ਼ ਪੀਸਣਾ, ਸਵਾ ਮਣ ਦਾਣੀ ਚੱਕੀ ਰੋਜ਼ ਪੀਸਣੀ, ਫਿਰ ਰੋਟੀ ਰਜਵੀ ਨਹੀਂ ਮਿਲਣੀ, ਖੰਨੀ ਖੰਨੀ ਰੋਟੀ ਦੇ ਗੁਜ਼ਾਰ। ਖੰਨੀ ਕਹਿੰਦੇ ਰੋਟੀ ਦਾ ਚੌਥਾ ਹਿੱਸਾ। ਫਿਰ ਇੱਥੇ ਹੀ ਬਸ ਨਹੀਂ, ਆਪਣੇ ਬੱਚਿਆਂ ਨੂੰ ਜ਼ਾਲਮਾਂ ਨੇ, ਗੋਦ ਚ ਬੱਚਾ ਪਿਆ ਹੈ ਉਹਨੂੰ ਖਿੱਚ ਕੇ ਤੇ ਉਹਨੂੰ ਟੋਟੇ ਕਰਦੇ, ਨੇਜ਼ਿਆਂ ਤੇ ਟੰਗਾ ਦੇ ਤੇ ਕਹਿਣਾ ਹੁਣ ਇਮਾਨ ਮੰਨ ਲਓ, ਮੁਸਲਮਾਨ ਬਣ ਜਾਓ। ਪਰ ਉਹਨਾਂ ਭੈਣਾਂ ਨੇ ਬੱਚਿਆਂ ਨੂੰ ਕੁਰਬਾਨ ਕਰਾਇਆ ਪਰ ਸਿੱਖੀ ਨਹੀਂ ਛੱਡੀ। ਐਸਾ ਰੰਗ ਚੜਿਆ ਸਿੱਖੀ ਦਾ ਏਡੀਆਂ ਮੁਸੀਬਤਾਂ ਵਿਚ, ਜਿਹਨੂੰ ਚੜ ਗਿਆ। ਹਜ਼ੂਰ ਕਹਿੰਦੇ ਕਾਇਆ ਰੰਗਣ ਜੇ ਥੀਏ ਪਿਆਰੇ, ਪਾਈਏ ਨਾਉ ਮਜੀਠ, ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ, ਉਹ ਰੰਗ ਕਦੇ ਫਿੱਕਾ ਨਹੀਂ। ਦੁਨੀਆਂ ਜਿੱਥੇ ਤੱਕ ਰਹੇਗੀ ਉਹਨਾਂ ਸ਼ਹੀਦਾਂ ਦੀਆਂ ਯਾਦਾਂ, ਉਹਨਾਂ ਦਾ ਪਿਆਰ ਦਾ ਰੰਗ ਸਦਾ ਚਮਕਦਾ ਰਹੇਗਾ। ਜਿਨਕੇ ਚੋਲੇ ਰਤੜੇ ਪਿਆਰੇ, ਕੰਨ ਤਿਨਾ ਕੇ ਪਾਸ, ਧੂੜ ਤਿਨਾ ਕੀ ਜੇ ਮਿਲੇ। ਹਜ਼ੂਰ ਕਹਿੰਦੇ ਮੈਂ ਉਹਨਾਂ ਦੇ ਚਰਨਾਂ ਦੀ ਧੂੜੀ ਲੈਂਦਾ, ਕਹੋ ਨਾਨਕ ਕੀ ਅਰਦਾਸ। ਆਪੇ ਸਾਜੇ ਆਪੇ ਰੰਗੇ, ਆਪੇ ਨਜ਼ਰ ਕਰੇ, ਨਾਨਕ ਕਾਮਣ ਕੰਤੇ ਪਾਵੇ, ਆਪੇ ਹੀ ਤੋ ਆਓ। ਨਾਮ ਜਪਣ ਵਾਲੇ ਨਾਮ ਦਾ ਰੰਗ ਚੜਿਆ, ਜਿਨ੍ਹਾਂ ਦੇ ਅੰਦਰ ਗੁਰੂ ਦਾ ਪਿਆਰ ਆਇਆ, ਅੰਦਰ ਲਗਨ ਆਈ ਹੈ, ਫਿਰ ਉਹ ਲਗਨ ਵਿਚ ਆਪਣਾ ਜੀਵਨ ਬਤੀਤ ਕਰਦੇ ਹਨ, ਚਾਹੇ ਕੈਸਾ ਵੀ ਸਮਾਜ ਹੈ। ਤੋ ਇਸੇ ਤਰ੍ਹਾਂ ਰਾਣੀ ਤਾਰਾ ਸੀ ਰਾਜੇ ਹਰੀਸ਼ ਚੰਦਰ ਦੇ ਘਰ ਵਾਲੀ, ਉਹਦੇ ਅੰਦਰ ਵੀ ਲਗਨ ਸੀ, ਉਹਦੇ ਮਨ ਤੇ ਵੀ ਪਿਆਰ ਦਾ ਰੰਗ ਚੜਿਆ ਸੀ। ਫਿਰ ਰਾਣੀ ਤਾਰਾ ਰੋਜ਼ ਨਿਤਨੇਮ ਕੀ ਕਰਦੀ ਸੀ? ਰਾਣੀ ਤਾਰਾ ਕੀ ਆਪਣਾ ਜਪ ਤਪ ਕਰਦੀ ਸੀ? ਤੋ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਹਨ, ਆਓ ਸਰਵ ਕਰੋ।

ਮਹਾਂਪੁਰਸ਼ਾਂ ਦੀ ਸੰਗਤ ਰਾਤ ਨੂੰ ਜਾਂਦੀ ਸੀ, ਰੋਜ਼ ਡੇਲੀ ਨਿਤਨੇਮ ਬਣਿਆ ਹੋਇਆ ਸੀ, ਚਾਹੇ ਮੀਂਹ ਹੋਵੇ ਚਾਹੇ ਹਨੇਰੀ, ਕੈਸਾ ਵੀ ਵੈਦਰ ਕਿਉਂ ਨਾ ਹੋਵੇ, ਰਾਣੀ ਤਾਰਾ ਰੋਜ਼ ਨਿਤਨੇਮ ਨਾਲ ਜਾਂਦੀ ਸੀ। ਸੋਚਿਆ ਜੀ ਸੱਚ ਬੋਲਦੀ ਤਾਂ ਹੋ ਸਕਦਾ ਹੈ ਰਾਜਾ ਸਤਸੰਗ ਤੋਂ ਰੋਕ ਦੇਵੇ, ਪਰ ਮੇਰੇ ਤੇ ਪ੍ਰਾਣਾਂ ਦਾ ਆਧਾਰ ਹੈ ਸਤਸੰਗ, ਮੇਰੇ ਜੀਵਨ ਦਾ ਨਿਸ਼ਾਨਾ ਹੀ ਗੁਰੂ ਦੀ ਬਾਣੀ, ਰੋਟੀ ਮਿਲੇ ਚਾਹੇ ਨਾ ਮਿਲੇ, ਪਰ ਮੈਂ ਸਤਸੰਗ ਤੋਂ ਬਗੈਰ ਨਹੀਂ ਰਹਿ ਸਕਦਾ। ਇਹ ਪਿਆਰ ਦੀ ਨਿਸ਼ਾਨੀ ਹੈ, ਇਹ ਪਿਆਰ ਹੈ। ਰਾਣੀ ਸੋਚ, ਰਾਜੇ ਨੇ ਫਿਰ ਕਿਹਾ, ਰਾਣੀ ਬੋਲ, ਤੂੰ ਰਾਤੀ ਕਿੱਥੇ ਗਈ ਸੀ? ਜੇ ਝੂਠ ਬੋਲਦੀ ਆ ਤਾਂ ਪਤੀ ਪਰਮੇਸ਼ਰ ਹੈ, ਇਸਤਰੀ ਵਾਸਤੇ ਦੁਨੀਆਦਾਰੀ ਦਾ ਸਭ ਤੋਂ ਵੱਡਾ ਰਿਸ਼ਤਾ ਪਤੀ ਹੈ। ਜੇ ਸੱਚ ਬੋਲਦੀ ਆ ਤਾਂ ਸਤਸੰਗ ਤੂੰ ਵਿਛੜਦੀ। ਪਰ ਰਾਣੀ ਨੇ ਸੋਚਿਆ ਮੇਰਾ ਜੀਵਨ ਸਤਸੰਗ, ਜਿਸ ਤਰ੍ਹਾਂ ਮੱਛੀ ਪਾਣੀ ਤੋਂ ਬਗੈਰ ਨਹੀਂ ਰਹਿ ਸਕਦੀ, ਸਤਸੰਗੀ ਸਤਸੰਗ ਤੋਂ ਬਗੈਰ ਨਹੀਂ ਰਹਿ ਸਕਦਾ।

ਜਿਸ ਤਰ੍ਹਾਂ ਮੱਛੀ ਦਾ ਪਾਣੀ ਨਾਲ ਪਿਆਰ ਹੈ, ਸਿੱਖ ਦਾ ਗੁਰੂ ਨਾਲ ਪਿਆਰ, ਪ੍ਰੇਮੀ ਦਾ ਨਿਤਨੇਮੀ ਦਾ ਸਤਸੰਗ ਨਾਲ ਪਿਆਰ, ਸਤਸੰਗ ਨਾਲ। ਕਬੀਰ ਜੀ ਨੂੰ ਇੱਕ ਵਾਰੀ ਅਕਾਲ ਪੁਰਖ ਨੇ ਆਪਣੇ ਦੇਵਗਣ ਭੇਜੇ। ਕਬੀਰ ਜੀ ਕਹਿਣ ਲੱਗੇ ਕਿੱਥੇ ਜਾਣਾ ਹੈ, ਤਾਂ ਦੇਵਗਣ ਕਹਿਣ ਲੱਗੇ ਸੱਚਖੰਡ ਵਿੱਚ ਜਾਣਾ, ਤੁਹਾਨੂੰ ਨਿਰੰਕਾਰ ਨੇ ਬੁਲਾਇਆ। ਕਹਿਣ ਲੱਗੇ ਸੱਚਖੰਡ ਨਿਰੰਕਾਰ ਰਹਿੰਦਾ ਉੱਥੇ? ਹਾਂਜੀ। ਕਬੀਰ ਜੀ ਨੇ ਕਿਹਾ ਭਲਾ ਇਹ ਦੱਸੋ ਬਈ ਉੱਥੇ ਸਤਸੰਗ ਵੀ ਹੁੰਦਾ ਕਿ ਨਹੀਂ? ਆਖੋ ਸ੍ਰੀ ਵਾਹਿਗੁਰੂ। ਦੇਵਗਣ ਕਹਿਣ ਲੱਗੇ ਭਗਤ ਜੀ ਉੱਥੇ ਤਾਂ ਸੱਚਖੰਡ ਵਸੇ ਨਿਰੰਕਾਰ ਬੈਠਾ ਹੈ, ਉੱਥੇ ਸਤਸੰਗ ਨਹੀਂ ਹੁੰਦਾ। ਤਾਂ ਕਬੀਰ ਜੀ ਨੇ ਕਿਹਾ ਮੈਂ ਨਹੀਂ ਜਾਣਾ। ਆਖੋ ਸ੍ਰੀ ਵਾਹਿਗੁਰੂ। ਦੇਵਗਣ ਨੇ ਕਿਹਾ ਕਬੀਰ ਜੀ ਇਹ ਕੀ ਕਰ ਰਹੇ ਹੋ ਤੁਸੀਂ? ਭਗਵਾਨ ਨੇ ਬੁਲਾਵਾ ਭੇਜਿਆ ਹੈ ਮੇਰੇ ਭਗਤ ਨੂੰ ਵੈਕੁੰਠਾਂ ਵਿੱਚ ਵੀ।

ਜਾਓ, ਮੇਰੇ ਕੋਲ ਵੀ ਲਿਆਓ ਤੇ ਤੁਸੀਂ ਜਵਾਬ, ਲੋਕੀ ਤਾਂ ਵਿਕੁੰਠਾਂ ਨੂੰ ਤਰਸਦੇ ਹਨ ਤੇ ਤੁਸੀਂ ਜਵਾਬ ਦਿੱਤਾ ਹੈ। ਤਾਂ ਕਬੀਰ ਜੀ ਨੇ ਕੀ ਕਿਹਾ, ਰਾਮ ਬੁਲਾਵਾ ਭੇਜਿਆ ਦੀਆ ਕਬੀਰਾ ਰੋਏ। ਕਬੀਰ ਜੀ ਰੋਣ ਲੱਗ ਪਏ, ਭਗਤ ਜੀ ਰੋਂਦੇ ਕਿਉਂ ਹੋ? ਤਾਂ ਕਬੀਰ ਜੀ ਨੇ ਕਿਹਾ, ਰਾਮ ਬੁਲਾਵਾ ਭੇਜਿਆ ਦੀਆ ਕਬੀਰਾ ਰੋਏ, ਕਿਆ ਕਰੂੰ ਤੇਰੇ ਵੈਕੁੰਠ ਕੋ ਜਾਂ ਸਾਧ ਸੰਗਤ ਨਹੀਂ ਹੋਏ। ਮੈਨੂੰ ਉਸ ਵੈਕੁੰਠ ਦੀ ਲੋੜ ਨਹੀਂ ਹੈ ਜਿੱਥੇ ਸਤਸੰਗ ਕਿਸੇ ਮਹਾਂਪੁਰਸ਼ ਦੀ ਸੰਗਤ ਨਹੀਂ। ਸੰਗਤ ਦੇ ਅੰਦਰ ਬਖਸ਼ਿਸ਼ ਮਿਲਦੀ, ਸ਼ਾਂਤੀ ਮਿਲਦੀ। ਬਾਬਾ ਜੀ ਸ਼ਿਵ ਸਿੰਘ ਜੀ ਮਹਾਰਾਜ ਬਚਨ ਕਰਦੇ ਸਨ, 52 ਚੰਦਨ ਜੋ ਹੁੰਦਾ ਹੈ ਨਾ, ਉਹ ਬੜਾ ਠੰਡਾ। ਜਿਹੜਾ ਚੰਦਨ ਅਸੀਂ ਯੂਜ਼ ਕਰਦੇ ਹਾਂ ਨਾ, ਇਹ ਉਸ 52 ਚੰਦਨ ਦੀ ਖੁਸ਼ਬੂ ਨਾਲ ਚੰਦਨ ਬਣੇ। ਜੋ 52 ਚੰਦਨ ਹੁੰਦਾ ਉਹ ਧਰਤੀ ਤੋਂ 52 ਉਂਗਲ ਉੱਚਾ, ਆਸੇ ਪਾਸੇ ਉਹਦੇ ਸਭ ਉਹਨੂੰ ਲਪੇਟ ਕੇ ਉਹਦੀ ਖੁਸ਼ਬੂ ਦੇ ਵਿੱਚ ਮਸਤ ਰਹਿੰਦੇ। ਜੋ ਅਸੀਂ ਚੰਦਨ ਵਰਤਦੇ ਹਾਂ, ਇਹ ਉਸ 52 ਚੰਦਨ ਦੀ ਖੁਸ਼ਬੂ ਨਾਲ ਚੰਦਨ ਬਣੇ। ਇਹ ਵੀ ਬੜਾ ਠੰਡਾ ਹੁੰਦਾ। ਗਰਮੀਆਂ ਚ ਪੰਜਾਬ ਏ ਜਾਓ, ਲੋਕੀ ਸੰਦਲ ਦਾ ਸ਼ਰਬਤ, ਚੰਦਨ ਦਾ ਸ਼ਰਬਤ ਪੀਂਦੇ ਆ, ਪਿਆਸ ਬੁੱਝ ਜਾਂਦੀ। ਪਰ ਜੋ 52 ਚੰਦਨ ਹੈ, ਧਰਮ ਗ੍ਰੰਥਾਂ ਵਿੱਚ ਲਿਖਿਆ ਹੈ, ਉਹਦੇ ਅੰਦਰ ਇਤਨੀ ਠੰਡ ਹੁੰਦੀ ਹੈ ਵੀ ਉਸ ਚੰਦਨ ਦੀ ਇੱਕ ਚੁਟਕੀ ਸੜਦੇ ਬਲਦੇ ਤੇਲ ਚ ਪਾ ਦਿਓ ਨਾ, ਤੇਲ ਠੰਡਾ ਹੋ ਜਾਂਦਾ, ਇਤਨੀ ਸੀ। ਤਾਂ ਇੱਕ ਵਾਰੀ 52 ਚੰਦਨ ਨੂੰ ਵੀ ਹੰਕਾਰ ਹੋ ਗਿਆ ਸੀ ਕਿ ਮੇਰੇ ਵਰਗਾ ਠੰਡਾ ਕੌਣ ਹੈ, ਇੱਕ ਚੁਟਕੀ ਨਾਲ ਸੜਦਾ ਬਲਦਾ ਤੇਲ ਠੰਡਾ ਹੋ ਜਾਂਦਾ। ਤਾਂ ਕਿਸੇ ਮਹਾਂਪੁਰਸ਼ ਨੇ ਕਿਹਾ ਵੀ ਚੰਦਨ ਹੰਕਾਰ ਨਾ ਕਰ, ਤੇਰੇ ਅੰਦਰ ਵੀ ਸੀਤਲਤਾ ਹੈ ਪਰ ਤੇਰੇ ਨਾਲੋਂ ਹਜ਼ਾਰਾਂ ਗੁਣਾ ਸੀਤਲਤਾ ਹੋਰ ਜਗ੍ਹਾ ਤੇ ਹੈ। ਉਹ ਕਿਹੜੀ ਜਗ੍ਹਾ ਹੈ? ਤੋ ਲਿਖਿਆ, ਰੇ ਚੰਦਨ ਗਰਵੇ ਕਹਾ ਹਉ ਹੀ ਸੀਤਲ ਅੰਗ, ਤੁਝ ਤੇ ਸੀਤਲ ਸੌ ਗੁਣਾ ਸੰਤੋ ਕਾ ਸਤਸੰਗ। ਇੱਥੇ ਮਹਾਂਪੁਰਸ਼ ਬੈਠੇ, ਉਹ ਜਗ੍ਹਾ ਤੇ ਬੜੀ ਠੰਡ ਹੈ, ਬੜਾ ਆਨੰਦ ਹੈ। ਰਾਣੀ ਤਾਰਾ ਨੇ ਸੋਚਿਆ ਜੇ ਸੱਚ ਬੋਲਦੀ ਆ ਉਸ ਆਨੰਦ ਤੋਂ ਵਾਂਝੀ ਰਹਿ ਜਾਵਾਂਗੀ, ਪਰ ਮੇਰਾ ਤੋ ਜੀਵਨ ਹੈ ਸਤਸੰਗ, ਤੇ ਜੇ ਝੂਠ ਬੋਲਦੀ ਆ ਤਾਂ ਪਤੀ ਪਰਮੇਸ਼ਰ ਹੈ, ਦੁਨੀਆਦਾਰੀ ਦਾ ਰਿਸ਼ਤਾ। ਰਾਜੇ ਨੇ ਫਿਰ ਕਿਹਾ, ਰਾਣੀਏ ਬੋਲਦੀ ਕਿਉਂ ਨੀ, ਤੂੰ ਰਾਤੀ ਕਿੱਥੇ ਗਈ ਸੈ? ਰਾਣੀ ਤਾਰਾ ਨੇ ਸੋਚਿਆ ਮਨ, ਦੁਨੀਆਦਾਰੀ ਨਾਲੋਂ ਤੇ ਅੱਜ ਵੀ ਟੁੱਟੀ ਤੇ ਕੱਲ ਵੀ ਟੁੱਟੀ, ਪਰ ਮੇਰੀ ਵਾਹਿਗੁਰੂ ਨਾਲੋਂ ਨਾ ਟੁੱਟੀ। ਜੇ ਵਾਹਿਗੁਰੂ ਨਾਲ ਬਣ ਆਏਗੀ ਤਾਂ ਦੁਨੀਆਂ ਨਾਲ ਵੀ ਬਣ ਆਏਗੀ। ਬਾਬਾ ਜੀ ਬਚਨ ਕਰਦੇ ਸਨ, ਇੱਕ ਨੂੰ ਮਿੱਤਰ ਬਣਾ ਲੈ ਸਾਰੀ ਦੁਨੀਆਂ ਮਿੱਤਰ ਬਣ ਜਾਏ, ਜਾਂ ਕਾ ਮੀਤ ਸਾਜਨ ਹੈ ਸਨ।

ਇੱਕ ਸੱਜਣ ਸਭ ਸੱਜਣ, ਇੱਕ ਨੂੰ ਸੱਜਣ ਬਣਾ ਲੈ ਸਾਰੀ ਦੁਨੀਆ, ਇੱਕ ਵੱਲ ਪਿੱਠ ਕਰ ਲਏਗਾ ਦੁਨੀਆ ਵੈਰੀ ਬਣ ਜਾਏ। ਇੱਕ ਸੱਜਣ ਸਭ ਸੱਜਣਾ, ਇੱਕ ਵੈਰੀ ਸਭ। ਤੋ ਰਾਣੀ ਤਾਰਾ ਨੇ ਸੋਚਿਆ ਮੇਰੀ ਗੁਰੂ ਨਾਲੋਂ ਨਾ ਟੁੱਟ। ਰਾਜੇ ਨੇ ਪੁੱਛਿਆ ਰਾਣੀ ਕਿੱਥੇ ਗਈ ਸੈ, ਕਹਿਣ ਲੱਗੀ ਕਿਧਰੇ ਵੀ ਨਹੀਂ ਗਈ, ਆਖੋ ਸ੍ਰੀ ਵਾਹਿਗੁਰੂ। ਰਾਜਾ ਖਾਮੋਸ਼ ਹੋ ਗਿਆ, ਦਿਨ ਚੜਿਆ ਕਚਹਿਰੀ ਚਲਾ ਗਿਆ, ਰਾਤ ਪਈ ਵਾਪਸ, ਪ੍ਰਸਾਦ ਪਾਣੀ ਛੱਕ ਕੇ ਰਾਜਾ ਫੁੱਲਾਂ ਦੀ ਸੇਜਾ ਉੱਤੇ ਆਰਾਮ ਕਰ ਰਿਹਾ ਤੇ ਰਾਣੀ ਤਾਰਾ ਪਤੀ ਜਾਣ ਕੇ ਮੁੱਠੀ ਚਾਪੀ ਕਰ ਰਹੀ। ਤੇ ਇਸ ਉਡੀਕ ਵਿਚ ਵੀ ਹੈ ਵੀ ਰਾਜਾ ਸੌ ਜਾਏ ਤੇ ਮੈਂ ਸਤਸੰਗ ਵਿਚ ਪਹੁੰਚਾਂ। ਪਰ ਅੱਜ ਰਾਜੇ ਨੇ ਵੀ ਸੋਚਿਆ ਵੀ ਮਨਾ ਸੌਣਾ ਨਹੀਂ, ਵੇਖਣਾ ਰਾਣੀ ਜਾਂਦੀ ਕਿੱਥੇ। ਰਾਜੇ ਨੇ ਅੱਖਾਂ ਬੰਦ ਕਰਕੇ ਘੁਰਾੜੇ ਮਾਰਨੇ ਸ਼ੁਰੂ ਕਰ ਦਿੱਤੇ, ਬਨਾਵਟੀ ਘੁਰਾੜੇ। ਓਲੀ ਪਾੜੀ ਰਾਣੀ ਨੇ ਸੋਚਿਆ ਮਨਾ ਰਾਜਾ ਤਾਂ ਸੌ ਗਿਆ ਹੈ, ਉੱਠ ਜਿੱਥੇ ਅੰਮ੍ਰਿਤ ਵਸ ਰਿਹਾ ਹੈ ਉੱਥੇ ਪਹੁੰਚੀ। ਰਾਣੀ ਤਾਰਾ ਉੱਠੀ, ਖੜਾਵਾਂ ਪਾਈਆਂ, ਚੋਰ ਦਰਵਾਜ਼ੇ ਥਾਣੀ ਬਾਹਰ ਨਿਕਲ ਗਈ। ਫਿਰ ਰਾਜਾ ਤਾਂ ਜਾਗਦਾ ਹੀ ਪਿਆ ਸੀ, ਹੋਰ ਤਰਾਤੀ ਉੱਠ ਕੇ ਪਿੱਛੇ ਚਲਿਆ ਤਰਲ ਜੁਹਾਣੀ। ਅੱਧੀ ਰਾਤ ਦਾ ਸਮਾਂ ਹੈ, ਅੱਗੇ ਅੱਗੇ ਰਾਣੀ ਜਾ ਰਹੀ ਹੈ, ਪਿੱਛੇ ਪਿੱਛੇ ਰਾਜਾ। ਰਾਜਾ ਸੋਚਦਾ ਮੈਨਾ ਰਾਣੀ ਨੂੰ ਡਰ ਵੀ ਨਹੀਂ ਲੱਗਦਾ, ਇਹਦੇ ਅੰਦਰ ਭੈ ਨਹੀਂ, ਕੱਲੀ ਤੁਰੀ ਜਾਂਦੀ। ਪਰ ਡਰ ਤਾਂ ਉਸ ਨੂੰ ਲੱਗਦਾ ਹੈ ਜਿਹਨੇ ਨਿਰਭਉ ਨੂੰ ਨਹੀਂ ਜਪਿਆ, ਉਹਨੂੰ ਭੈ ਜਾਪਦਾ ਹੈ। ਪਰ ਜਿਸ ਨੇ ਨਿਰਭਉ ਵਾਹਿਗੁਰੂ ਨੂੰ ਜਪ ਲਿਆ ਹੈ, ਹਜ਼ੂਰ ਕਹਿੰਦੇ ਨਿਰਭਉ ਜਪੈ ਸਗਲ ਭਉ, ਉਹਦੇ ਸਾਰੇ ਭੈ ਮਿਟ ਜਾਂਦੇ। ਅਸੀਂ ਉਤਨੇ ਤੱਕ ਡਰਦੇ ਰਹਾਂਗੇ ਜਿਤਨੇ ਤੱਕ ਨਿਰਭਉ ਨਿਰੰਕਾਰ ਨਾਲ ਅਸੀਂ ਆਪਣੇ ਆਪ ਨੂੰ ਅਟੈਚ ਨਹੀਂ ਕੀਤਾ। ਜਿਸ ਵੇਲੇ ਉਹਦੇ ਨਾਲ ਸੁਰਤ ਜੜ ਜਾਏਗੀ, ਭੈ ਆਏਗਾ ਹੀ ਨਹੀਂ, ਪਤਾ ਨਹੀਂ ਕਿਧਰ ਜਾ ਰਹੀ ਹੈ। ਪਰ ਰਾਣੀ ਕਿੱਥੇ ਪਹੁੰਚੀ? ਜਿਸ ਤਰ੍ਹਾਂ ਪਿਆਰੀ ਸਾਧ ਸੰਗਤ ਹੰਸ ਮਾਨਸਰੋਵਰ ਤੇ ਜਾਂਦੇ ਹਨ, ਇਸੇ ਤਰ੍ਹਾਂ ਜਿਹੜੇ ਗੁਰਮੁਖ ਹਨ ਉਹ ਸਤਸੰਗ ਵੀ ਜਾਂਦੇ। ਕਊਆ ਰੂੜੀ ਤੇ ਜਾ ਕੇ ਬਹਿੰਦਾ, ਕਾਂ ਦਾ ਵਾਸਾ ਰੂੜੀ, ਮਨਮੁਖ ਦਾ ਵਾਸਾ ਕੀ ਹੈ? ਸ਼ਰਾਬ ਖਾਨਾ, ਆਖੋ ਸ੍ਰੀ ਵਾਹਿਗੁਰੂ। ਭੈੜੀਆਂ ਸੰਗਤਾਂ, ਪਰ ਜੋ ਗੁਰਮੁਖ ਹੈ ਉਹ ਸਤਸੰਗ ਰੂਪੀ ਮਾਨਸਰੋਵਰ ਤੇ ਬੈਠ ਕੇ ਤੇ ਆਨੰਦ ਮਾਣਦ। ਰਾਣੀ ਪੌਤੀ ਸੰਗਤੀ, ਰਾਜੇ ਨੇ ਸੁਖ ਦਾ ਸਾਹ ਲਿਆ ਵੀ ਮਨਾ ਆਈ ਤਾਂ ਚੰਗੀ ਥਾਂ ਤੇ ਹੈ, ਪਰ ਪੁੱਛ ਕੇ ਨਹੀਂ ਆਈ। ਜੇ ਇਸੇ ਤਰ੍ਹਾਂ ਚਲਾ ਗਿਆ ਹੋ ਸਕਦਾ ਸਵੇਰੇ ਰਾਣੀ ਫਿਰ ਮੁਕਰ ਜਾਵੇ। ਰਾਜੇ ਨੇ ਕਿਹਾ ਵੀ ਕੋਈ ਨਿਸ਼ਾਨੀ ਲੈ ਚਲੀ। ਰਾਜੇ ਨੇ ਕੀ ਕੀਤਾ? ਰਾਣੀ ਦੀ ਖੜਾਮ ਚੁੱਕ ਲਈ। ਖੜਾਮ ਜਾਣਦੇ ਹੋ ਨਾ, ਸਾਰਿਆਂ ਨੂੰ ਪਤਾ ਖੜਾਮ ਲੱਕੜ ਦੀ, ਪਰ ਉਹ ਰਾਜੇ ਦੀ ਖੜਾਮ ਸੀ, ਉਹਦੇ ਚ ਹੀਰੇ ਲਾਲ ਵੀ ਜੜੇ ਸਨ, ਰਾਜੇ ਮਹਾਰਾਜਿਆਂ ਦੀ ਖੜਾਮ, ਬੜੀ ਬਿਊਟੀਫੁਲ ਸੀ, ਖੂਬਸੂਰਤ ਸੀ। ਹਮਾਤੜ ਕੋਲ ਤਾਂ ਲੱਕੜ ਦੀ ਹੋਵੇਗੀ, ਪਰ ਜੋ ਅਮੀਰ ਆਦਮੀ ਹਨ ਉਹਨਾਂ ਦੀਆਂ ਚੱਪਲਾਂ ਤੇ ਜੋੜੇ ਹੀ ਬੜੇ ਕੀਮਤੀ ਹੁੰਦੇ। ਰਾਣੀ ਸੀ ਰਾਜੇ ਦੇ ਘਰ, ਬੜੀ ਕੀਮਤੀ ਖੜਾਮ, ਰਾਜੇ ਨੇ ਖੜਾਮ ਚੁੱਕ ਲਈ। ਵਾਪਸ ਮਹਿਲਾਂ ਚ ਆਇਆ, ਤਜੌਰੀ ਦਾ ਬੂਹਾ ਖੋਲਿਆ, ਖੜਾਮ ਵਿਚ ਰੱਖੀ, ਦਰਵਾਜ਼ਾ ਬੰਦ ਕੀਤਾ, ਤਾਲਾ ਲਾਇਆ, ਚਾਬੀ ਜੇਬ ਚ ਪਾ ਕੇ ਸੌਂ ਗਿਆ। ਇਧਰ ਪਿਆਰੀ ਸਾਧ ਸੰਗਤ, ਸਤਸੰਗ ਹੋ ਰਿਹਾ ਹੈ, ਗੁਰੂ ਦੀ ਬਾਣੀ ਦਾ ਅੰਮ੍ਰਿਤ ਵਸ, ਜੋ ਗੁਰਬਾਣੀ ਅਸੀਂ ਹੁਣ ਸੁਣ ਰਹੇ ਹਾਂ ਨਾ, ਇਹ ਗੁਰਬਾਣੀ ਸਤਯੁਗ ਵਿਚ ਵੀ ਸੀ। ਰਾਜਾ ਹਰੀਸ਼ ਚੰਦਰ ਸਤਯੁਗ ਵਿਚ ਹੈ, ਐਵੇਂ ਨਹੀਂ ਇਸ ਬਾਣੀ ਨੂੰ ਨਿਰੰਕਾਰੀ ਕਿਹਾ, ਕਿਉਂਕਿ ਜਦੋਂ ਤੋਂ ਨਿਰੰਕਾਰ ਦੀ ਹੋਂਦ ਹੋਈ ਹੈ ਇਹ ਬਾਣੀ ਉਸ ਸਮੇਂ ਤੋਂ ਪ੍ਰਗਟ ਹੋਈ ਹੈ। ਤਾਂ ਹੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਹਨੂੰ ਨਿਰੰਕਾਰੀ ਬਾਣੀ ਕਿਹਾ। ਕਿਸੇ ਨਾ ਕਿਸੇ ਰੂਪ ਵਿਚ ਇਹ ਬਾਣੀ ਤੁਰਦੀ ਆਈ ਹੈ, ਆਈ ਹੈ। ਤੋ ਪਿਆਰੀ ਸਾਧ ਸੰਗਤ, ਸਤਸੰਗ ਦੀ ਸਮਾਪਤੀ ਹੋਈ। ਰਾਣੀ ਨੇ ਸੋਚਿਆ ਮਨਾ
چھتی چلیے کدھر راجے نو پتا نہ لگ جائے تے پتا لگ گیا سزا دے گا یا اے سزا دے دے رانی ستسنگ وچ نہیں جانا پر میرا تو جیون رانی باہر آئی کی تکیا ایک کھڑام ہے تے دوجی کوئی دوجی کھڑام کوئی رانی بڑی اداس ہوئی ستسنگیاں نے پوچھیا نہیں رانی اداس کیوں ہے ساری وسیع دسی ستسنگی کہن لگے کھڑام ہی ہے نا اسی بازاروں ہور لیا کے دے دینے رانی نے کیا دوانی چوانی والی کھڑام نہیں ہے وہ تو راج کرانے دی کھڑام بڑی قیمتی اج میرا پول کھل جائے گا سنگی کہن لگے رانی کابر نا سائیں پیار آ کے جڑتی ہے مہاپرشاں کے بینتی کری بینتی کیتی مہاراج رانی تے اپدا آئی ہے آپ کرپا کر تو مہاپرش کہن لگے اے بچی تو رو نا تو چنگے پاسے چلی ہے آپ اس پرماتما دے کے ارداس کر دے تم ٹھاکر تم پہ رانی نے گل چ پلا پایا سنگت نے ارداس کی تھی پھر ہویا کی پائی صاحب جی لکھ دے ہن ساد سنگت آرادھیا جوڑی جڑی کھڑام پرانی ارداس کی تھی رانی ویکھاں کھڑام آئی ہے کہ نہیں جو بار آئی کھڑام آ گئی پھر پرانی آئی ہے نویں نہیں بھیجی بھائی میں کدھر راجا پہچان نہ لو رانی نے کھڑاوا پائیا شکر شکر کر دی محلہ وچ راجا ستا پیا سی رانی بھی آ کے لیٹ گئی دن چڑیا راجا جا گیا رانی اٹھ اٹھی رانی پہلا سچ دس تو رات کتھے گئی سے آخو سری بھائی کدھرے نہیں گئی اچھا پھر تیری کھڑاوا کتھے ہیں رانی نے دوویں کھڑاوا کے رکھ دوجی کھڑاو کتوں وہ تو میں تجوری بھی رکھی سی کدھر رانی نے میری جیب چابی تو نہیں کھڑ لی چابی بھی جیب کدھر دروازہ تو نہیں کھولیا راجے نے آ کے جس ویلے کبٹ دا الماری دا تجوری دا بوا کھولیا کی تکیا تیجی کھڑاو بھی بنی ہے بھائی صاحب جی لکھتے ہیں راجے جٹھا چلتے چلت کہتے ہیں کرشمے مجھے مجدہ ویکھیا بھی کھڑا میں چک لیا سی تیجی کدھروں راجے ڈٹھا چلت اے کھڑام ہے چوج بھی ڈال تو راجا رہ نہ سکیا کہن لگا رانیے میں تیرا چور ہاں آخو استری والی میں تیرے نال ٹھگی کیتی سی تیری کھڑام میں چک کے لیا سی پلا دس بھی تینوں کھڑام کس نے دتی ہے رانی نے کیا راجن جس بھگوان جس پرماتما نے پیار چ میں جا کے ستسنگ جڑی سا اس پرماتما نے مینو کھڑام دتی اچھا تو راجا ہریش چندر کہن لگا رانی کل میں بھی تیرے نال چلنا آخو سری ہوئے رانی بڑی خوش میں تو روز ارداس کردی سا اے میرے واہگرو جی مینو پیار بخشے میرے پتی نو ہی بخش جتھے دم پتی دا پیار بن جائے ایک نشانہ بن جائے وہ کر ویکنٹھ بن جائے نہیں تو کئی کران چ تک جنانی دا منہ کدھر ہے مرد دا منہ کدھر ہے وہ کچھ بولدا ہے وہ کچھ بولدا ہے کئی کران چکلے ویل نے کھڑکتے ہی رہتے ہیں پر جی گرو دی بخشش ہوئے پیاری ساس سنگت دم پتی دی بن آئی ہے سر اتے سارے پدارت کئی گھر استری کا اپمان ہوتا ہے یاد رکھو جس گھر استری کا ستکار نہیں اتے شانتی نہیں رہ سکتی جس گھر پتی کا ستکار نہیں اتے کیونکہ تاڑی دونوں تھان وجدی ہے یہ نہیں بھی پتی رو پائی جائے استری تے تو استری بچاری چپ کر رہے کیوں چپ کرے یہ تو برابر کا حق ہے اے تھوڑا بھی استری غلطی کر دی ہے پتی نہیں کرتا پتی بھی کرتا بانی نے کیا پلن اندر سب کو بھول گیا غلطیاں دونوں پاسیاں تو ہو جاندیاں ہیں پر انہاں دی سیانپ اے ہے کہ اپنی غلطی نو وچار نال نجٹ کے
اپنے جیون کا رستہ کلیئر رکھنا چاہیے، کوئی میل نہیں ہونی چاہیے، رستہ سندر ہوئے گا، دونوں سکھ مانن گے، آنند مانن گے. اج رانی بڑی خوش ہے، مالک میری پکار تسی سن لی. دوجا دن ہویا، اگے تا رانی چوری جاندی سی، ہن راجا بھی تیار ہے، دونوں جا رہے ہیں، رام جوڑی دونوں بہ جاندے ہیں، ستسنگ وچ پہنچے. ستسنگ وچ بیٹھ کے جس ویلے آنند آیا، بھوگ پیا، باہر نکلے، رانی نے کہا راجن سناؤ، کوئی آنند آیا تو راجا مستی وچ چوم کے کی کہندا ہے، ساد سنگت

महाराणी जो आज सत्संग विच आनंद आया है वो राज गद्दी ते बह के भी जो सुख प्रभ गोविंद की सेवा सो सुख राज न लई फिर प्यारी सास संगत राड़े राणी दे उद्दम नाल फिर राजा सत्संगी बन गया स्त्री नु वाहिगुरु ने बड़ा बल दिता कई तो इन कहते ने अबला है पर मैं तो कहना आदमी नालों स्त्री ज्यादा ताकत ज्यादा बल है तुसी तक लो ना स्त्री दो काराबाद कर दी स्त्री जो है ए दो कर अपने पिता का घर भी आबाद कर दी है ते अपने सहुरिया का घर आदमी इको घर ही आबाद करता है अगो श्री वाहिगुरु ये विचार की बात है फिर ये अंदर बल ज्यादा होया ताइयो बाबे ने स्त्री नु बड़ा माण बख्श स्त्री दे हाथ विच सब कुछ है ए पति नु जैसा चाहे बना सकदी एदे अंदर ताकत पर थोड़ा जिहा तहमल चाहिदा थोड़ी जी विचार चाहिदी है थोड़ा जिहा सत्कार चाहिदा है तलखी विच नहीं आना चाहिदा जे पति गलती करदा प्यार नाल समझाणा समझदे समझदे तां पशु ही समझ आंदे ना आखो श्री सुनदे आ सुनदे इंसान तो मेरे कहण दा मकसद स्त्री दे अंदर वाहिगुरु ने बड़ा बल रखा तक लो राणी तारा ने अपने सत्संग दे शक्ति दे नाल राजे हरिश्चंद्र नू सत्संगी बनाया सत्संगी नहीं बनाया राजे नू धर्मी बना राजा हरिश्चंद्र बड़ा धर्मी राजा है ये वस्तु कितों मिली तेरी सात संगत ए सत्संग विचो मिली नाम विचो मिली तो आओ प्यारी सात संगत आप भी धन हो जो ओ सत्संग आप सारे जुड़े हो अज मैं तो यह समझदा भी सारा दिन ही तुसी सत्संग की अमृत वेले तो लैके अज सारा दिन नहीं वह यह है गुरु की बख्शिश ਤੁਹਾਡਾ ਪਿਆਰ ਜਿਸ ਪਿਆਰ ਦੇ ਬੂਟੇ ਨੂੰ ਮਾਲਕ ਨੇ ਮੇਹਰਾਂ ਦੇ ਫਲ ਲਾਏ ਅੰਮ੍ਰਿਤ ਵੇਲੇ ਵੀ ਕੀਰਤਨ ਗੁਰਦੁਆਰੇ ਵੀ ਕੀਰਤਨ ਤੇ ਇਧਰ ਸਰ ਤਾਰਾ ਸਿੰਘ ਜੀ ਬੱਚੀ ਜੀ ਤੋਂ ਸਾਰੇ ਪਰਿਵਾਰ ਨੂੰ ਬਾਬਾ ਜੀ ਨੇ ਪ੍ਰੇਰਿਆ ਵੀ ਘਰ ਸਤਸੰਗ ਹੋਣਾ ਚਾਹੀਦਾ ਕੀਰਤਨ ਹੋ ਜਾਏ ਬੜਾ ਮਹੱਤਵ ਹੈ ਜਿਸ ਘਰ ਵਿਚ ਗੰਦੇ ਜਰਾਸੀਮ ਹੋ ਜਾਣ ਨਾ ਜ਼ਿਆਦਾ ਤੋ ਬਿਮਾਰੀ ਪੈਣ ਦਾ ਖਤਰਾ ਹੋ ਜਾਂਦਾ ਫਿਰ ਅਸੀਂ ਕੀ ਕਰਦੇ ਹਾਂ DDT ਛਿੜਕਦੇ ਹਾਂ ਤਾਂ ਜੋ ਜਰਾਸੀਮ ਮਰ ਜਾਂਦੇ ਬਿਮਾਰੀ ਤੋਂ ਬਚ ਜਾਂਦੇ ਹਾਂ ਤੇ ਜਿਸ ਘਰ ਚ ਦੁੱਖ ਕਲੇਸ਼ ਆ ਜਾਣ ਬਾਬਾ ਜੀ ਬਚਨ ਕਰਦੇ ਸਨ ਉੱਥੇ ਕੀਰਤਨ ਹੋਵੇ ਆਖੋ ਸ੍ਰੀ ਵਾਹਿਗੁਰੂ ਬਾਣੀ ਦਾ ਅੰਮ੍ਰਿਤ ਛਿੜਕੋ ਨਾਮ ਰੂਪੀ ਅੰਮ੍ਰਿਤ ਛਿੜਕੋਗੇ ਤਾਂ ਫਿਰ ਕੀ ਹੋਵੇਗਾ ਨਸ ਵਜੋ ਕਿਲ ਵਿਖੋ ਕਰਤਾ ਇੱਥੇ ਗੁਰੂ ਆ ਜਾ ਇਹਨਾਂ ਬੱਚਿਆਂ ਨੇ ਬੜਾ ਉਦਮ ਕੀਤਾ ਬੜੀ ਗੁਰੂ ਦੀ ਮਿਹਰ ਯੰਗ ਹਨ ਦੋਵੇਂ ਪਰ ਮੈਂ ਤਾਂ ਕਹਾਂਗਾ ਜਵਾਨੀ ਸਫਲ ਨਹੀਂ ਤਾਂ ਜਵਾਨੀ ਮਸਤਾਨੀ ਹੁੰਦੀ ਜਵਾਨੀ ਇੱਕ ਐਸਾ ਮੋੜ ਹੈ ਚੰਗੇ ਪਾਸੇ ਤਾਂ ਤੁਰਨਾ ਹੀ ਨਹੀਂ ਨਾ ਚੰਗੀ ਗੱਲ ਤਾਂ ਕਰਨੀ ਨਹੀਂ ਨਾ ਕਿਸੇ ਗੁਰਮੁਖ ਨੇ ਲਿਖਿਆ ਵੀ ਇੱਕ ਜਵਾਨੀ ਦੂਜਾ ਧਨ ਪੱਲੇ ਫਿਰ ਸਾਈਂ ਦੀ ਮਿਹਰ ਹੋਵੇ ਤਾਂ ਸਿੱਧਾ ਚੱਲੇ ਨਹੀਂ ਤਾਂ ਡਿੰਗਾ ਹੀ ਡਿੰਗਾ ਤੁਰਦਾ ਜਾਂਦਾ ਉਹ ਨੌਜਵਾਨ ਬੱਚੇ ਜੋ ਰੋਜ਼ ਆ ਕੇ ਗੁਰਦੁਆਰ ਜੁੜਦੇ ਹਨ ਤੇ ਇਹਨਾਂ ਬੱਚਿਆਂ ਨੇ ਉਦਮ ਕੀਤਾ ਹੈ ਇਹਨਾਂ ਦਾ ਉਦਮ ਸਫਲ ਸਤਸੰਗ ਕਰਾਇਆ ਹੈ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕੀਤੀ ਹੈ ਫਿਰ ਇਹਨਾਂ ਦੇ ਉਦਮ ਨਾਲ ਆਪਾਂ ਸਾਰੇ ਗੁਰੂ ਨਾਲ ਜੁੜੇ ਹਾਂ ਇਹ ਵੀ ਵੱਡਾ ਪੁੰਨ ਬਾਬਾ ਜੀ ਬਚਨ ਕਰਦੇ ਸਨ ਕਿਸੇ ਨੂੰ ਗੁਰੂ ਨਾਲ ਜੋੜ ਦੇਣਾ ਇਸ ਤੋਂ ਵੱਡਾ ਪੁੰਨ ਕੋਈ ਨਹੀਂ ਹੈ ਕਿਸੇ ਨੂੰ ਤੋੜ ਦੇਣਾ ਇਸ ਤੋਂ ਵੱਡਾ ਪਾਪ ਕੋਈ ਨਹੀਂ ਤੋ ਇਸ ਪਰਿਵਾਰ ਨੇ ਜੇ ਕਾਲ ਨਾ ਕਾਲੀ ਹੈ ਤੋ ਗੁਰੂ ਬਾਬਾ ਬਖਸ਼ਿਸ਼ ਕਰੇ ਆਪਾਂ ਅਰਦਾਸ ਕਰਨੀ ਹੈ ਇਹਨਾਂ ਬੱਚਿਆਂ ਦੇ ਸਿਰ ਤੇ ਗੁਰੂ ਸਦਾ ਮੇਰ ਪਰਿਆਤ ਰਾਜ ਜੋਗ ਭਗਤੀ ਸ਼ਕਤੀ ਸਾਰੀਆਂ ਦਾਤਾਂ ਗੁਰੂ ਬਖਸ਼ੇ ਤੇ ਇਹਨਾਂ ਦੇ ਉਦਮ ਨਾਲ ਆਪਾਂ ਜੁੜੇ ਹਾਂ ਸਾਨੂੰ ਵੀ ਗੁਰੂ ਆਪ ਦੇ ਚਰਨਾਂ ਨਾਲ ਜੋੜੀ ਰੱਖੇ ਤੇ ਨਾਮ ਬਾਣੀ ਦੀ ਦਾਤ
कीर्तन दी दात गुरु सदा बख्शे, क्योंकि यही सिख का जीवन है, यही सिख का महान उच्चा आदर्श है। जिस वेले प्राप्त कर लेंदा है तो गुरु अंग संग फिर इसका लोग सुखिए और लोग सुहेले, नानक हर पल आते मेले। तो आओ एक बारी तारना फिर पढ़ लीए, साध संगत मिल गाम दे राती जाए सुने गुरबाणी, राती जाए सुने गुरबाणी। राणी तारा रात नू जाके गुरबाणी सुनदी सी ते गुरु नाल जुड़दी सी।

a Nassau da Falkirk, Kirtan di Smarti, Ardas Havegi Hukmanam, Kraprasad di Deg, Bachiavello, Kurmuk Parvarvello, Joseva Hai Ovi Parvan Karni, to Ahun, Anasar da Pat, Sari Milke Kari, and Guru Nanak Patsha, Mehrwan Sadguru, Avli de Piarvale, Gursikh Mai Pai. ਸਾਹਿਬ ਜੀ ਜਿਨ੍ਹਾਂ ਨੂੰ ਆਰਤੀ ਨੇ ਬਖਸ਼ਿਸ਼ ਕਰਕੇ ਇਹ ਦਾਤ ਬਖਸ਼ੀ ਉਹ ਆਪ ਜੀ ਦੇ ਦਰਬਾਰ ਹੀ ਜੁੜ ਕੇ ਆਪ ਜੀ ਦੇ ਬਖਸ਼ਿਆ ਖਜ਼ਾਨੇ ਵਿੱਚ ਸਤਿਗੁਰੂ ਆਪ ਜੀ ਦੇ ਪਵਿੱਤਰ ਪਾਵਨ ਸ਼ਬਦ ਦਾ ਆਦਰ ਕਰਦੇ ਕੀਰਤਨ ਭੇਟ ਗਾਉਣ ਅਰਦਾਸ ਕਰਾਉਂਦੇ ਹਨ ਅੰਤਰਗਾਮੀ ਗੁਰੂ ਜੀ ਆਪ ਆਪਣੇ ਗੁਰਸਿੱਖਾਂ ਨੂੰ ਬੱਚੇ ਬੱਚਿਆਂ ਨੂੰ ਨਾਮਦਾਨ ਬਖਸ਼ੋ ਕਾਰੋਬਾਰ ਚ ਵਾਧੇ ਬਖਸ਼ੋ ਸਿੱਖੀ ਜੀਵਨ ਸਤਸੰਗ ਦੀ ਦਾਤ ਬਖਸ਼ੋ

ਗੁਰੂ ਗੋਬਿੰਦ ਸਿੰਘ, ਭਾਈ ਨੰਦ ਲਾਲ ਜੀ ਗੋਇਆ ਫਾਰਸੀ ਦੇ ਵਿਦਵਾਨ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਨੰਨ ਸੇਵਕ, ਇਹ ਸ਼ਬਦ ਲਿਖਦਿਆਂ ਹੋਇਆਂ ਕਹਿੰਦੇ ਨੇ, ਬੇਕਸਾਂ ਰਾ ਯਾਰ ਗੁਰੂ ਗੋਬਿੰਦ ਸਿੰਘ, ਅਨਾਥਾਂ ਦਾ, ਬੇਆਸਰਿਆਂ ਦਾ, ਨਿਥਾਵਿਆਂ ਦਾ।

ਬਣਦਾ ਪਰ ਦੁਖੀਆਂ ਦਾ ਯਾਰ ਕੋਈ ਵਿਰਲਾ ਬਣਦਾ ਕਾਦਰੇ ਹਰ ਕਾਰ ਗੁਰੂ ਗੋਬਿੰਦ ਸਿੰਘ ਹਰ ਕੰਮ ਕਰਨ ਵਾਲੇ ਗੁਰੂ ਗੋਬਿੰਦ ਸਿੰਘ ਅਨਾਥਾਂ ਬੇਕਸਾਂ ਨਿਥਾ

ਇੱਕ ਰਾਜੇ ਦੇ ਸਾਰੇ ਪਰਿਵਾਰ ਨੂੰ ਉਹਦੇ ਛੋਟੇ ਭਰਾ ਨੇ ਰਾਜ ਬਦਲੇ ਕਤਲ ਕਰ ਦਿੱਤਾ। ਪਰ ਇੱਕ ਰਾਜਕੁਮਾਰ

ਮਹਿਲਾਂ ਵਿੱਚੋਂ ਭੱਜ ਨਿਕਲਿਆ, ਇੱਕ ਜਗ੍ਹਾ ਲੁਕਿਆ ਬੈਠਾ। ਪਰ ਇੱਥੇ ਵੀ ਡਰ ਲੱਗਦਾ ਕਿ ਮੇਰੇ ਚਾਚੇ ਦੇ ਛਪਾਈ ਮੈਨੂੰ ਜਗ੍ਹਾ ਜਗ੍ਹਾ ਲੱਭ ਰਹੇ ਨੇ, ਤੇ ਜਦੋਂ ਮੈਂ ਉਹਨਾਂ ਨੂੰ ਮਿਲ ਗਿਆ ਉਹਨਾਂ ਮੈਨੂੰ ਵੀ ਕਤਲ ਕਰ ਦੇਣਾ।

ਕਤੂਰਾ ਦੇਖਿਆ ਉਸ ਕਤੂਰੇ ਨੂੰ ਇਸ ਯੁਵਰਾਜ ਨੇ ਚੁੱਕ ਕੇ ਕੱਛ ਵਿੱਚ ਮਾਰ ਲਿਆ ਕਿ ਕਿਧਰੇ ਅੱਗ ਮਿਲੇ ਇਹਨੂੰ ਭੁੰਨ ਕੇ ਖਾਵਾਂ। ਮਨ ਕਹਿੰਦਾ ਇਹ ਹਰਾਮ ਹੈ, ਇਹ ਨਹੀਂ ਖਾਣਾ ਚਾਹੀਦਾ, ਪਰ ਪੇਟ ਕਹਿੰਦਾ ਹਲਾਲ ਹੈ ਕਿਉਂਕਿ ਭੁੱਖ ਲੱਗੀ ਹੋਈ। ਪਿੰਡ ਦੇ ਬਾਹਰ ਆਇਆ, ਕਿਧਰੋਂ ਅੱਗ ਮਿਲੇ ਇਹਨੂੰ ਭੁੰਨ ਕੇ ਖਾਵਾਂ। ਦੂਰ ਸਾਰੇ ਇੱਕ ਕਾਫਲਾ ਨਜ਼ਰ ਆਇਆ, ਉਸ ਪਾਸੇ ਤੁਰ ਪਿਆ। ਇਸਨੇ ਦੇਖਿਆ ਕੁਝ ਆਦਮੀ ਸਮਾਨ ਬੰਨਦੇ ਪਏ ਨੇ, ਕੁਝ ਨੌਜਵਾਨ ਬਜ਼ੁਰਗਾਂ ਦੀ ਸੇਵਾ ਕਰਦੇ ਪਏ ਨੇ। ਇਹ ਉਹਨਾਂ ਦੇ ਕੋਲ ਜਾ ਕੇ ਖੜਾ ਹੋ ਗਿਆ। ਇਸ ਨੂੰ ਖਲੋਤਾ ਦੇਖਿਆ, ਉਸ ਕਾਫਲੇ ਵਿੱਚੋਂ ਦੋ ਆਦਮੀ ਕੋਲ ਆਏ, ਪੁੱਛਦੇ ਨੇ ਭਾਈ ਕੌਣ ਹੈ ਤੂੰ, ਕੀ ਚਾਹੀਦਾ? ਇਹ ਪਠਾਨ ਰਾਜਕੁਮਾਰ ਉਹਨਾਂ ਦੋਨਾਂ ਆਦਮੀਆਂ ਵੱਲ ਦੇਖ ਕੇ ਬੜੀ ਹੈਰਾਨਗੀ ਨਾਲ ਪੁੱਛਦਾ, ਤੁਸੀਂ ਗੁਰੂ ਨਾਨਕ ਦੇ ਸਿੱਖ ਹੋ? ਕਿਉਂਕਿ ਮੇਰੇ ਅੱਬਾ ਹਜ਼ੂਰ ਕਿਹਾ ਕਰਦੇ ਸਨ ਕਿ ਗੁਰੂ ਨਾਨਕ ਦੇ ਸਿੱਖ ਸਿਰ ਤੇ ਪੱਗ ਬੰਨਦੇ ਨੇ ਔਰ ਉਹ ਦਾੜੀ ਵੀ ਰੱਖਦੇ ਨੇ, ਸਿਰ ਦੇ ਵਾਲ ਵੀ ਰੱਖਦੇ ਨੇ। ਤੁਹਾਡੇ ਸਿਰ ਤੇ ਪੱਗ ਹੈ, ਦਾੜੀ ਵੀ ਹੈ, ਕੀ ਤੁਸੀਂ ਗੁਰੂ ਨਾਨਕ ਦੇ ਸਿੱਖ ਹੋ? ਉਹ ਕਹਿਣ ਲੱਗੇ, ਹਾਂ ਭਾਈ, ਅਸੀਂ ਗੁਰੂ ਨਾਨਕ ਦੇ ਸਿੱਖ ਹਾਂ, ਪਰ ਤੂੰ ਕੌਣ ਹੈ? ਇਸ ਨੇ ਆਪਣੀ ਸਾਰੀ ਹਾਲਤ ਦੱਸੀ ਕਿ ਕਿਵੇਂ ਮੇਰੇ ਚਾਚੇ ਨੇ ਰਾਜ ਬਦਲੇ, ਮੇਰਾ ਸਾਰਾ ਪਰਿਵਾਰ ਖਤਮ ਕਰ ਦਿੱਤਾ। ਉਹਨਾਂ ਦੋਨਾਂ ਸਿੱਖਾਂ ਵਿੱਚ ਇੱਕ ਵੈਦ ਵੀ ਸੀ। ਉਹਨੇ ਅੰਦਾਜ਼ਾ ਲਾ ਲਿਆ ਇਹ ਕਾਫੀ ਦਿਨਾਂ ਦਾ ਭੁੱਖ ਹੈ, ਪਠਾਨ ਹੈ ਇੱਕ ਰਾਜਕੁਮਾਰ, ਜੇ ਮੈਂ ਇਹਨੂੰ ਕਹਾਂ ਤੂੰ ਕਈਆਂ ਦਿਨਾਂ ਦਾ ਭੁੱਖਾ ਹੈ ਇਹਨੂੰ ਬੁਰਾ ਲੱਗੇਗਾ। ਸਿੱਖ ਨੇ ਕਿਹਾ, ਖਾਨ ਸਾਹਿਬ ਕੁਝ ਫਲ ਫਰੂਟ ਖਾ ਲਓ, ਅਸੀਂ ਸਾਰੇ ਆਨੰਦਪੁਰ ਸਾਹਿਬ ਆਪਣੇ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਜਾ ਰਹੇ ਹਾਂ, ਤੂੰ ਵੀ ਸਾਡੇ ਨਾਲ ਚੱਲ, ਹੁਣ ਫਲ ਵਗੈਰਾ ਖਾ ਲਓ, ਅੱਗੇ ਚੱਲ ਕੇ ਅਸੀਂ ਤੁਹਾਨੂੰ ਪ੍ਰਸ਼ਾਦਾ ਛਕਾਵਾਂਗੇ, ਖਾਣਾ ਖੁਆਵਾਂਗੇ। ਇਸ ਰਾਜਕੁਮਾਰ ਨੇ ਉਹ ਕਤੂਰਾ ਉੱਥੇ ਹੀ ਰੱਖ ਦਿੱਤਾ। ਇਹਨਾਂ ਸੰਗਤਾਂ ਦੇ

ਰੋਣਾ ਇਸ ਕਰਕੇ ਆ ਗਿਆ, ਇੱਕ ਪਾਸੇ ਮੇਰਾ ਸੱਕਾ ਚਾਚਾ ਜਿਹਨੇ ਰਾਜ ਬਦਲੇ ਸਭ ਕੁਝ ਖਤਮ ਕਰ ਦਿੱਤਾ, ਔਰ ਇੱਕ ਪਾਸੇ ਤੁਸੀਂ ਗੁਰੂ ਨਾਨਕ ਦੇ ਸਿੱਖ ਜਿਨ੍ਹਾਂ ਨਾਲ ਮੇਰਾ ਕੋਈ ਨਾਤਾ ਨਹੀਂ, ਕੋਈ ਸੰਬੰਧ ਨਹੀਂ। ਇਹ ਤੁਹਾਡਾ ਪਿਆਰ ਦੇਖ ਕੇ ਮੇਰੀਆਂ ਅੱਖਾਂ ਵਿੱਚ ਅੱਥਰੂ ਆ ਗਏ ਨੇ। ਇਹ ਸੁਣ ਕੇ ਉਹਨਾਂ ਸੰਗਤਾਂ ਨੇ ਕਿਹਾ, ਹੈ ਯੁਵਰਾਜ, ਇਹ ਤੇ ਅਸੀਂ ਹਾਂ, ਤੂੰ ਚੱਲ ਕੇ ਦੇਖ।

ਕਿਉਂ? ਕਿ ਉਹ ਸਭ ਨਾਲ ਪਿਆਰ ਕਰਦੇ ਨੇ, ਉਹ ਜਾਤ ਪਾਤ ਮਜ਼ਬ ਨਹੀਂ ਦੇਖਦੇ, ਉਹ ਤਾਂ ਜੋਤ ਦੇਖਦੇ ਨੇ। ਇਸ ਰਾਜਕੁਮਾਰ ਨੂੰ ਇਹ ਸਾਰੀਆਂ ਸੰਗਤਾਂ ਆਪਣੇ ਨਾਲ ਲੈ ਕੇ ਉਸ ਬੇਕਸਾਂ ਰਾਂ ਯਾਰ ਗੁਰੂ ਗੋਬਿੰਦ ਸਿੰਘ ਦੇ

ਤੇ ਸਾਰੀਆਂ ਸੰਗਤਾਂ ਇਸ ਪਠਾਨ ਰਾਜਕੁਮਾਰ ਸਮੇਤ ਆਨੰਦਪੁਰ ਸਾਹਿਬ ਪਹੁੰਚੀਆਂ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਦਰਬਾਰ ਲੱਗਾ। ਸਾਰੀਆਂ ਸੰਗਤਾਂ ਦਰਬਾਰ ਚ ਹਾਜ਼ਰ ਹੋਈਆਂ, ਸਾਰਿਆਂ ਨੇ ਨਮਸਕਾਰ ਕੀਤੀ, ਭੇਟਾਵਾਂ ਭੇਟ ਕੀਤੀਆਂ, ਸਾਰੇ ਗੁਰੂ ਸਾਹਿਬਾਂ ਦੇ ਸਾਹਮਣੇ ਬੈਠ ਗਏ। ਪਰ ਯਤੀਮ ਰਾਜਕੁਮਾਰ ਬਾਹਰ ਦਰਵਾਜ਼ੇ ਕੋਲ ਖਲੋਤਾ, ਉਦਾਸ ਹੋ ਕੇ ਮਨ ਵਿੱਚ ਸੋਚਦਾ, ਕੋਈ ਵੀ ਤੇ ਮੇਰਾ ਨਹੀਂ, ਕਿਵੇਂ ਅੱਗੇ ਜਾਵਾਂ, ਕੋਈ ਕੁਝ ਕਹਿ ਨਾ ਦੇਵੇ, ਨਵੀਂ ਜਗ੍ਹਾ ਨਵੇਂ ਲੋਕ, ਪਰ ਬੇਕਸਾਰਾ ਯਾਰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇਸ ਪਠਾਨ ਰਾਜਕੁਮਾਰ ਨੂੰ ਉਦਾਸ ਖਲੋਤਾ ਦੇਖਿਆ, ਇੱਕ ਸਿੱਖ ਨੂੰ ਕਿਹਾ, ਜਾ ਭਾਈ, ਉਹ ਜਿਹੜਾ ਰਾਜਕੁਮਾਰ ਉਦਾਸ ਹੋ ਕੇ ਖਲੋਤਾ ਹੈ, ਉਹਨੂੰ ਬਾਹੂ ਫੜ ਸਾਡੇ ਕੋਲ ਲੈ ਆ। ਪੈਰੀ ਡਰ ਗਿਆ, ਕਰੀਮ ਖਾਨ ਨੂੰ ਬਾਂਹ ਤੂੰ ਫੜਿਆ, ਚੱਲ ਭਾਈ ਤੈਨੂੰ ਗੁਰੂ ਸਾਹਿਬਾਂ ਨੇ ਯਾਦ ਕੀਤਾ। ਕਰੀਮ ਖਾਨ ਇਸ ਰਾਜਕੁਮਾਰ ਦਾ ਨਾਮ ਹੈ। ਤੁਰ ਪਿਆ ਪਰ ਇਸ ਤਰ੍ਹਾਂ ਲੱਗਾ ਜਿਵੇਂ ਕਦਮ ਭਾਰੇ ਹੋ ਗਏ ਨੇ। ਹੌਲੀ ਹੌਲੀ ਤੁਰਦਾ ਇਹ ਗੁਰੂ ਸਾਹਿਬ ਦੇ ਕੋਲ ਆਇਆ। ਜਦੋਂ ਗੁਰੂ ਸਾਹਿਬਾਂ ਦੇ ਚਿਹਰੇ ਵੱਲ ਦੇਖਿਆ, ਅੱਖਾਂ ਵਿੱਚ ਉਹ ਪਿਆਰ ਨਜ਼ਰ ਆਇਆ ਜਿਹੜਾ ਪਿਆਰ ਇੱਕ ਮਾਤਾ ਪਿਤਾ ਦਾ ਆਪਣੀ ਔਲਾਦ ਵਾਸਤੇ ਹੁੰਦਾ ਹੈ। ਕਦੀ ਕਿਸੇ ਅੱਗੇ ਝੁਕਿਆ ਨਹੀਂ ਸੀ, ਪਰ ਜਦੋਂ ਇਹ ਪਿਆਰ ਦੇਖਿਆ, ਕਰੀਮ ਖਾਨ ਦਾ ਸਿਰ ਆਪਣੇ ਆਪ ਗੁਰੂ ਸਾਹਿਬਾਂ ਦੇ ਚਰਨਾਂ ਤੇ ਝੁਕ ਗਿਆ। ਉੱਤੋਂ ਸਾਹਿਬਾਂ ਦਾ ਪਿਆਰ ਭਰਿਆ ਹੱਥ ਇਸ ਕਰੀਮ ਖਾਨ ਦੇ ਸਿਰ ਤੇ ਫਿਰਿਆ ਤੇ ਕਰੀਮ ਖਾਨ ਫੋਬਾ ਮਾਰ ਕੇ ਰੋ ਪਿਆ। ਦੁਖੀ ਆਦਮੀ ਨੂੰ ਥੋੜਾ ਜਿਹਾ ਵੀ ਆਸਰਾ ਮਿਲੇ, ਫਿਰ ਉਹਦੀ ਖੁਸ਼ੀ ਅਥਰੂਆਂ ਦੇ ਜ਼ਰੀਏ ਪ੍ਰਗਟ ਹੁੰਦੀ। ਜਦੋਂ ਇਹ ਰੋਇਆ ਤਾਂ ਗੁਰੂ ਸਾਹਿਬਾਂ ਨੇ ਸਿਰ ਤੇ ਪਿਆਰ ਦੇ ਕੇ ਕਿਹਾ, ਕਰੀਮ ਖਾਨ ਬੇਟਾ ਕੀ ਹੋਇਆ, ਜੇ ਤੇਰਾ ਚਾਚਾ ਤੇਰਾ ਨਹੀਂ ਬਣਿਆ, ਅਸੀਂ ਤਾਂ ਤੇਰੇ ਹਾਂ। ਉਸ ਵੇਲੇ ਹੁਕਮ ਕੀਤਾ, ਇਸ ਰਾਜਕੁਮਾਰ ਨੂੰ ਲੈ ਜਾਓ, ਸੋਹਣੇ ਕੱਪੜੇ ਪਵਾਓ, ਫਿਰ ਸਾਡੇ ਕੋਲ ਲੈ ਆਣਾ। ਕਰੀਮ ਖਾਨ ਨੂੰ ਸਿੱਖ ਲੈ ਗਏ, ਇਸ਼ਨਾਨ ਕਰਾਇਆ, ਸੋਹਣੇ ਕੱਪੜੇ ਪਵਾ ਕੇ ਦਰਬਾਰ ਵਿੱਚ ਲੈ ਆਏ। ਤਾਂ ਗੁਰੂ ਸਾਹਿਬਾਂ ਨੇ ਕਿਹਾ, ਕਰੀਮ ਖਾਨ ਤੂੰ ਰਾਜ ਗੁਆ ਕੇ ਆਇਆ, ਲੈ ਅਸੀਂ ਤੈਨੂੰ ਇੱਥੇ ਸਰਦਾਰੀ ਦੇਣੀ ਹੈ, ਆਪਣੇ ਫੌਜੀ ਦਸਤੇ ਦਾ ਕਰੀਮ ਖਾਨ ਨੂੰ ਜਰਨੈਲ ਬਣਾ ਦਿੱਤਾ। ਇੱਥੇ ਬਸ ਨਹੀਂ, ਪਠਾਣਾ ਦੇ ਘਰ ਇੱਕ ਸੁੰਦਰ ਲੜਕੀ ਦੇਖ ਕੇ ਕਰੀਮ ਖਾਨ ਦਾ ਵਿਆਹ ਵੀ ਕਰ ਦਿੱਤਾ, ਰਹਿਣ ਵਾਸਤੇ ਮਹੱਲ ਵੀ ਦੇ ਦਿੱਤਾ। ਉਹ ਸਾਰੀਆਂ ਖੁਸ਼ੀਆਂ ਕਰੀਮ ਖਾਨ ਨੂੰ ਦਿੱਤੀਆਂ ਜਿਹੜੀਆਂ ਖੁਸ਼ੀਆਂ ਇੱਕ ਮਾਤਾ ਪਿਤਾ ਆਪਣੀ ਔਲਾਦ ਨੂੰ ਦਿੰਦਾ। ਸਮਾਂ ਬੀਤਦਾ ਰਿਹਾ। ਇੱਕ ਦਿਨ ਕਰੀਮ ਖਾਨ ਗੁਰੂ ਸਾਹਿਬਾਂ ਦੇ ਸਾਹਮਣੇ ਆ ਕੇ ਬੈਠਾ ਤੇ ਕਹਿਣ ਲੱਗਾ, ਮਹਾਰਾਜ ਤੁਸਾਂ ਸਭ ਕੁਝ ਦਿੱਤਾ, ਪਰ ਮੈਨੂੰ ਹਾਲੇ ਇੱਕ ਚੀਜ਼ ਨਹੀਂ ਦਿੱਤੀ। ਗੁਰੂ ਸਾਹਿਬ ਕਹਿਣ ਲੱਗੇ, ਬੇਟਾ ਦਿੱਤਾ ਤੇ ਸਭ ਕੁਝ ਹੈ,
ਪਰ ਜੇ ਕੁਝ ਰਹਿ ਗਿਆ ਹੈ ਤੇ ਦੱਸ, ਉਹ ਵੀ ਦੇ ਦਿਆਂਗੇ। ਕਹਿਣ ਲੱਗਾ ਮਹਾਰਾਜ, ਸਿੱਖ ਕਈ ਵਾਰੀ ਨਾਮਦਾਨ ਕਰਦੇ ਨੇ, ਤੁਸੀਂ ਨਾਮ ਦੀ ਦਾਤ ਮੈਨੂੰ ਨਹੀਂ ਦਿੱਤੀ। ਜਦੋਂ ਇਹ ਗੱਲ ਕਰੀਮ ਖਾਨ ਨੇ ਕਹੀ, ਹਮੇਸ਼ਾ ਖੁਸ਼ ਰਹਿਣ ਵਾਲੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਕਦਮ ਚੁੱਪ ਕਰ ਗਏ। ਚਿਹਰੇ ਤੇ ਇੱਕ ਰੰਗ ਆਇਆ, ਇੱਕ ਗਿਆ। ਬੁੱਲ ਟੁੱਕਦੇ ਹੋਏ ਰੁਕ ਰੁਕ ਕੇ ਕਹਿਣ ਲੱਗੇ, ਕਰੀਮ ਖਾਨ, ਅੱਜ ਤੂੰ 10 ਦਿਨਾਂ ਦੇ ਬਾਅਦ ਤੇਰੀ ਮੌਤ ਹੋ ਜਾਣੀ। ਕਿੰਨੀ ਗੱਲ ਕਹਿ ਕੇ ਸਾਹਿਬ ਜੀ ਚਲੇ ਗਏ ਤੇ ਕਰੀਮ ਖਾਨ ਬੜੀ ਦੇਰ ਉੱਥੇ ਬੈਠਾ, ਖਿਆਲਾਂ ਵਿੱਚ ਗੁੰਮ ਹੋ ਗਿਆ। ਫਿਰ ਉੱਠਿਆ, ਆਪਣੇ ਮਹਿਲ ਵਿੱਚ ਚਲਾ ਗਿਆ। 9 ਦਿਨ ਮਹਿਲ ਵਿੱਚ ਰਿਹਾ, ਨਾ ਕਿਧਰੇ ਗਿਆ ਨਾ ਆਇਆ। 10ਵਾਂ ਦਿਨ ਚੜ੍ਹਿਆ ਤੇ ਕਰੀਮ ਖਾਨ ਕਹਿਣ ਲੱਗਾ, ਮਨਾ, ਜਿਸ ਗੁਰੂ ਨੇ ਤੈਨੂੰ ਪੁੱਤਰਾਂ ਤੋਂ ਵੱਧ ਪਿਆਰ ਦਿੱਤਾ, ਸਭ ਕੁਝ ਦਿੱਤਾ, 9 ਦਿਨ ਤੂੰ ਉਹਦੇ ਦਰਸ਼ਨ ਨਹੀਂ ਕੀਤੇ, ਅੱਜ ਤੇਰਾ ਆਖਰੀ ਦਿਨ ਹੈ। ਕਰੀਮ ਖਾਨ, ਚੱਲ ਉਸ ਗੁਰੂ ਦੇ ਦਰਸ਼ਨ ਕਰ, ਉਸ ਗੁਰੂ ਦੇ ਸਾਹਮਣੇ ਜੇ ਤੇਰੇ ਪ੍ਰਾਣ ਨਿਕਲ ਗਏ ਤਾਂ ਤੇਰਾ ਜੀਵਨ ਸਫਲ ਹੋ ਜਾਏਗਾ। ਕਰੀਮ ਖਾਨ ਤਿਆਰ ਹੋਇਆ ਅਤੇ ਗੁਰੂ ਸਾਹਿਬਾਂ ਦੇ

ਜਦੋਂ ਗੁਰੂ ਦਰਬਾਰ ਪਹੁੰਚਿਆ ਮੱਥਾ ਟੇਕਿਆ ਹਮੇਸ਼ਾ ਦੀ ਤਰ੍ਹਾਂ ਗੁਰੂ ਸਾਹਿਬਾਂ ਦੇ ਸਾਹਮਣੇ ਬੈਠ ਗਿਆ। ਸਾਰੀ ਸੰਗਤ ਨੂੰ ਵੀ ਪਤਾ ਹੈ ਕਿ ਗੁਰੂ ਸਾਹਿਬਾਂ ਦਾ ਬਚਨ ਹੋਇਆ ਹੈ ਕਰੀਮ ਖਾਨ ਨੇ ਦਸਵੇਂ ਦਿਨ ਆਪਣਾ ਸਰੀਰ ਤਿਆਗਣਾ। ਕਰੀਮ ਖਾਨ ਬੜੇ ਪਿਆਰ ਨਾਲ ਕਹਿੰਦਾ ਹੱਥ ਜੋੜ ਕੇ, ਮਹਾਰਾਜ ਅੱਜ ਮੇਰਾ ਆਖਰੀ ਦਿਨ, ਪਤਾ ਨਹੀਂ ਕਿਸ ਵੇਲੇ ਮੌਤ ਨੇ ਆਉਣਾ ਹੈ, ਪਰ ਮਰਨ ਤੋਂ ਪਹਿਲਾਂ ਇੱਛਾ ਹੈ ਕਿ ਮੈਨੂੰ ਨਾਮ ਦੀ ਦਾਤ ਦੇ ਦਿਓ। ਗੁਰੂ ਸਾਹਿਬਾਂ ਕਿਹਾ, ਬੱਚਾ ਨੌ ਦਿਨ ਕਿੱਥੇ ਰਹੇ? ਕਹਿਣ ਲੱਗਾ, ਘਰ। ਨੌ ਦਿਨ ਤੇਰਾ ਧਿਆਨ ਧੀ ਪੁੱਤਰ ਵੱਲ ਮਾਇਆ ਵੱਲ ਗਿਆ? ਕਹਿਣ ਲੱਗਾ, ਨਹੀਂ। ਨੌ ਦਿਨ ਮੌਤ ਯਾਦ ਰਹੀ, ਉਸ ਖੁਦਾ ਵੱਲ ਆਪ ਵੱਲ ਧਿਆਨ ਰਿਹਾ ਕਿ ਮੈਂ ਮਰ ਜਾਣਾ। ਗੁਰੂ ਸਾਹਿਬਾਂ ਨੇ ਕਿਹਾ, ਪਰਮੇਸ਼ਰ ਦੀ ਯਾਦ ਮਨ ਵਿੱਚ ਰਹੇ, ਚਿੱਤ ਵਿੱਚ ਰਹੇ, ਇਸੇ ਨੂੰ ਨਾਮਦਾਨ ਕਹਿੰਦੇ। ਜਦੋਂ ਇਹ ਬਚਨ ਕੀਤਾ, ਕਰੀਮ ਖਾਨ ਦੇ ਹੱਥ ਜੁੜੇ ਨੇ, ਅੱਖਾਂ ਵਿੱਚ ਅਥਰੂ, ਤਾਂ ਗੁਰੂ ਸਾਹਿਬਾਂ ਨੇ ਕਿਹਾ, ਕਰੀਮ ਖਾਨ ਕੀ ਗੱਲ, ਮੌਤ ਤੋਂ ਡਰ ਲੱਗਦਾ? ਇਸ ਸੰਸਾਰ ਤੇ ਕੋਈ ਹਮੇਸ਼ਾ ਨਹੀਂ ਰਿਹਾ, ਇੱਕ ਦਿਨ ਸਾਰਿਆ ਮਰਨਾ ਹੈ। ਤਾਂ ਕਰੀਮ ਖਾਨ ਨੇ ਕਿਹਾ, ਇਸ ਕਰਕੇ ਰੋਣਾ ਨਹੀਂ ਆਇਆ ਕਿ ਮੈਂ ਮਰ ਜਾਣਾ, ਇਸ ਕਰਕੇ ਰੋਣਾ ਆ ਰਿਹਾ ਹੈ ਕਿ ਮੇਰਾ ਕੋਈ ਨਹੀਂ ਸੀ ਪਰ ਤੂੰ ਬਣਿਆ, ਅੱਜ ਤੋਂ ਬਾਅਦ ਮੈਂ ਤੇਰੇ ਦਰਸ਼ਨ ਨਹੀਂ ਕਰ ਸਕਾਂਗਾ। ਸਾਹਿਬਾਂ ਨੇ ਕਿਹਾ, ਕਰੀਮ ਖਾਨ, ਰੱਬ ਦੇ ਪਿਆਰੇ ਮਰ ਕੇ ਵੀ ਰੱਬ ਤੋਂ ਦੂਰ ਨਹੀਂ ਹੁੰਦੇ। ਚਰਨਾਂ ਤੇ ਮੱਥਾ ਟੇਕਿਆ, ਕਰੀਮ ਖਾਨ ਨੇ ਪ੍ਰਾਣ ਤਿਆਗ ਦਿੱਤੇ। ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਰੀਮ ਖਾਨ ਦੀ ਉਸੇ ਤਰ੍ਹਾਂ ਹੀ ਅੰਤਮ ਕਿਰਿਆ ਕਰਾਈ ਜਿਸ ਤਰ੍ਹਾਂ ਪਠਾਨ ਲੋਕ ਕਰਦੇ ਨੇ। ਇਹ ਹੈ ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ, ਜਿਨ੍ਹਾਂ ਦੇ ਆਪਣੇ ਪੁੱਤਰ ਲੜਾਈ ਦੇ ਮੈਦਾਨ ਵਿਚ ਰੁਲਦੇ ਰਹੇ, ਉਨ੍ਹਾਂ ਦੀ ਪਰਵਾਹ ਨਾ ਕੀਤੀ, ਪਰ ਉਹ ਕਰੀਮ ਖਾਨ ਪਠਾਨ ਹੈ, ਆਪਣੇ ਪੁੱਤਰਾਂ ਤੋਂ ਵੱਧ ਪਿਆਰ ਦਿੱਤਾ, ਕਿਉਂਕਿ ਗੁਰੂ ਨਾਨਕ ਦੇ ਘਰ ਜਾਤ ਪਾਤ ਨਹੀਂ, ਜੋਤ ਦੇਖੀ ਜਾਂਦੀ। ਕੋਈ ਵੀ ਅਵਤਾਰ ਹੈ, ਕੋਈ ਵੀ ਪੈਗੰਬਰ ਹੈ, ਉਹ ਇਨਸਾਨੀਅਤ ਨਾਲ ਪਿਆਰ ਕਰਦਾ ਹੈ। ਜਿਹੜਾ ਇਨਸਾਨੀਅਤ ਨਾਲ ਪਿਆਰ ਨਾ ਕਰੇ, ਉਹ ਨਾ ਪੈਗੰਬਰ ਹੈ।

ਗੁਰੂ ਕੀ ਬਾਣੀ ਤੇ ਭਰੋਸਾ ਹੋਵੇ, ਸਿਦਕ ਹੋਵੇ, ਪਿਆਰ ਹੋਵੇ, ਤਾਂ ਲੋਕ ਪਰਲੋਕ ਦੇ ਸੁਖ ਬਖਸ਼ਦੀ ਹੈ। ਜੇ ਸ਼ਰਧਾ ਨਾ ਹੋਵੇ ਤਾਂ ਕਈ ਵਾਰਾਂ ਗੁਰੂ ਕੀ ਗੋਦ ਵਿੱਚ ਬਹਿ ਕੇ ਹੀ ਮਨੁੱਖ ਖਾਲੀ ਉੱਠ ਜਾਂਦਾ। ਨਾਨਕ ਹੁਕਮ ਨਾ ਮੰਨੇ ਸੋ ਘਰ ਹੀ ਬੈਠਿਆਂ ਦੂਰ, ਮਹਾਰਾਜ ਬਖਸ਼ਿਸ਼ ਕਰਦੇ ਹਨ ਗੁਰੂ ਗ੍ਰੰਥ ਸਾਹਿਬ। ਜੇ ਹੁਕਮ ਨਹੀਂ ਮੰਨਦੇ, ਨਾਨਕ ਲੇਖੈ ਇੱਕ ਗੱਲ ਹੋਰ ਹੋਮੈ, ਉਹ ਇੱਕ ਗੱਲ ਕਿਹੜੀ ਹੈ? ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਆਪਣੇ ਮਾਲਕ ਦਾ

ਦੇ ਨਾਲ ਸਿੱਧਕ ਬਣਦਾ ਹੈ, ਨਾਮ ਮਿੱਠਾ ਲੱਗਦਾ ਹੈ, ਇਸ ਲਈ ਮੇਰੇ ਨਾਲ ਚਲੋ ਹੋਤੀ ਮਰਦਾਨ। ਸੰਤ ਬਾਬਾ ਕਰਮ ਸਿੰਘ ਜੀ ਰਹਿੰਦੇ ਹਨ, ਉਹਨਾਂ ਕੋਲ ਚੱਲ ਕੇ ਬੇਨਤੀ ਕਰਦੇ ਹਨ, ਕਿਉਂਕਿ ਮਹਾਂਪੁਰਖ ਤਾਂ ਉਹੀ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਨਾਲ ਜੋੜਦਾ, ਜੁਗਤੀ ਵਿੱਚ ਮੁਕਤੀ ਕਰ ਦਿੰਦਾ। ਰਾਜਾ ਬੜੀ ਨਿਮਰਤਾ ਦੇ ਨਾਲ, ਸਿਦਕ ਦੇ ਨਾਲ ਮਹਾਂਪੁਰਖ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਪਾਸ ਗਿਆ। ਇਹ ਉਹ ਮਹਾਂਪੁਰਖ ਸਨ ਜਿਹੜੇ ਜਵਾਨੀ ਵਿੱਚ ਫੌਜ ਵਿੱਚ ਭਰਤੀ ਸਨ, ਆਪ ਦੀ ਸਮਾਧੀ ਲੱਗੀ ਰਹੀ ਸਾਰੀ ਰਾਤ, ਡਿਊਟੀ ਤੇ ਨਹੀਂ ਜਾ ਸਕੇ। ਇਹਨਾਂ ਦੀ ਥਾਂ ਤੇ ਡਿਊਟੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਦਿੱਤੀ। ਤੇ ਜਦੋਂ ਸਵੇਰੇ ਗਏ ਨਾ, ਮਨ ਵਿੱਚ ਸੋਚਦੇ ਹਨ ਬਈ ਨੌਕਰੀ ਤਾਂ ਜਾਏ ਹੀ ਜਾਏ, ਪਰ ਅੰਗਰੇਜ਼ ਦਾ ਰਾਜ ਹੈ, ਪਤਾ ਨਹੀਂ ਦੰਡ ਕੀ ਮਿਲੇਗਾ, ਸਜ਼ਾ ਕੀ ਮਿਲੇਗੀ। ਤੇ ਜਦੋਂ ਅੱਗੇ ਗਏ ਤਾਂ ਅਫਸਰ ਬੈਠਾ ਹੋਇਆ ਸੀ, ਉੱਠ ਖੜੋਤਾ ਆਪਣੀ ਖੁਰਸੀ ਤੋਂ, ਦਸਤ ਪੰਜਾ ਲਿਆ ਤੇ ਕਹਿਣ ਲੱਗਾ, ਕਰਮ ਸਿੰਘ ਮੈਂ ਸਾਰੀ ਰਾਤ ਸਾਰਿਆਂ ਨੂੰ ਚੈੱਕ ਕੀਤਾ, ਪਰ ਜੋ ਡਿਊਟੀ ਤੂੰ ਦਿੱਤੀ ਹੈ ਉਹ ਹੋਰ ਕਿਸੇ ਨਹੀਂ ਦਿੱਤੀ। ਉਚਾਰਨ ਕਰੋ ਸ੍ਰੀ ਸਤ ਸੰਗਤ ਜੀ, ਕਮ ਸੇ ਕਮ ਅੱਗੇ ਬੈਠੇ ਹੋਇਆਂ ਦੀ ਬਿਰਤੀ ਜ਼ਰੂਰ ਜੋੜਨੀ ਚਾਹੀਦੀ ਹੈ। ਸਮਾਧੀਆਂ ਲਾ ਲਓ, ਇਹ ਗਰਮੀ ਤੁਹਾਨੂੰ ਲੱਗੇਗੀ ਨਹੀਂ। ਜਦੋਂ ਅੰਮ੍ਰਿਤ ਠੰਡਾ ਪਵੇਗਾ ਨਾ ਇਸ ਦੇ ਵਿੱਚ, ਬਸ ਜੁੜ ਜਾਓ ਗੁਰੂ ਦੇ ਚਰਨਾਂ ਵਿੱਚ, ਉਚਾਰਨ ਕਰੋ ਸ੍ਰੀ। ਇੱਕ ਦੋ ਮਿੰਟਾਂ ਵਿੱਚ ਮੈਂ ਆਪ ਨੂੰ ਬਾਣੀ ਦਾ ਪ੍ਰਤਾਪ ਦੱਸਣਾ। ਇਹ ਉਹ ਮਹਾਂਪੁਰਖ ਜਿਨ੍ਹਾਂ ਦੀ ਥਾਂ ਤੇ ਆਪ ਕਲਗੀਧਰ ਪਾਤਸ਼ਾਹ ਜੀ ਨੇ ਸਾਰੀ ਰਾਤ ਡਿਊਟੀ ਦਿੱਤੀ। ਰਾਜਾ ਜਦੋਂ ਪਹੁੰਚਿਆ, ਮਹਾਂਪੁਰਖਾਂ ਨੇ ਆਖਿਆ ਜਲ ਪਾਣੀ ਛਕਾ ਕੇ ਸੰਗਤ ਵਿੱਚ ਹੀ ਲੈ ਚੱਲੋ। ਮਹਾਂਪੁਰਖ ਸੰਗਤ ਵਿੱਚ ਆਪ ਵੀ ਪਹੁੰਚ ਗਏ। ਸਮਾਪਤੀ ਹੋਈ ਕੀਰਤਨ ਦੀ ਤੇ ਸੁੱਖ ਸ਼ਾਂਤ ਪੁੱਛਣ ਲੱਗੇ ਤਾਂ ਰਾਜਾ ਰੋ ਪਿਆ, ਮਹਾਰਾਜ ਕੋਈ ਨਿਰੰਕਾਰ ਨੇ ਰਾਜ ਭਾਗ ਦੁਨੀਆਂ ਦੇ ਸੁੱਖ ਬਖਸ਼ਿਸ਼ ਕੀਤੇ ਸੀ, ਪਰ ਨਾਲ ਦੁੱਖ ਵੀ ਬੜਾ ਵੱਡਾ ਲਾ ਦਿੱਤਾ। ਪਗੰਦਰ ਦਾ ਫੋੜਾ ਨਿਕਲਾ ਤੇ ਆਪ ਕਿਰਪਾ ਕਰੋ। ਤਾਂ ਮਹਾਂਪੁਰਖਾਂ ਨੇ ਹੱਥ ਕੀਤਾ ਗੁਰੂ ਗ੍ਰੰਥ ਸਾਹਿਬ ਵੱਲ। ਉਹ ਭਲੇ ਪੁਰਸ਼ਾ, ਠੀਕ ਤਾਂ ਉਹਨੇ ਕਰਨਾ, ਸ਼ਰਬ ਰੋਗ ਕਾ ਛਾਰੇ ਜਪੋ, ਸ਼ਰਬ ਰੋਗ ਕਾ ਔਖਦ। ਸਾਡਾ ਬੱਚਾ ਬਿਮਾਰ ਹੋਵੇ, ਕਿਵੇਂ ਡਾਕਟਰ ਵੱਲ ਅੱਖਾਂ ਜੁੜ ਜਾਂਦੀਆਂ, ਕੋਈ ਮੁਕੱਦਮਾ ਪੈ ਜਾਵੇ ਚੰਗੇ ਤੋਂ ਚੰਗੇ ਵਕੀਲ ਵੱਲ ਧਿਆਨ ਜਾਂਦਾ, ਪਰ ਉਹ ਧੰਤਾ ਦੇ ਯੋਗ ਹਨ ਜਿਨ੍ਹਾਂ ਦੇ ਹੱਥ ਜੁੜ ਜਾਂਦੇ ਹਨ ਗੁਰੂ ਗ੍ਰੰਥ ਸਾਹਿਬ ਅੱਗੇ। ਮਹਾਰਾਜ ਤੂੰ ਕਿਰਪਾ ਕਰ। ਮਹਾਂਪੁਰਖ ਕਹਿਣ ਲੱਗੇ, ਰਾਜਨ ਬਾਣੀ ਦੇ ਵਿੱਚ ਸਾਰੇ ਹੀ ਅੰਮ੍ਰਿਤ ਹਨ, ਵਿੱਚ ਬਾਣੀ ਅੰਮ੍ਰਿਤ ਸਾਰੇ, ਤੇ ਪੰਜ ਪਾਠ ਜਪ ਜੀ ਸਾਹਿਬ ਦੇ ਰੋਜ਼ ਕਰੇਗਾ। ਕਹਿ ਲੱਗਾ ਮਹਾਰਾਜ ਮੈਂ ਜ਼ਰੂਰ ਕਰਾਂਗਾ, ਕਿਉਂਕਿ ਮੌਤ ਸਾਹਮਣੇ ਦਿਖਾਈ ਦੇ ਰਹੀ ਹੈ। ਮਹਾਂਪੁਰਖਾਂ ਨੇ ਕਿਹਾ ਬਈ ਜਲ ਵਿੱਚ ਖਲੋ ਜਾਵੀਂ ਅੰਮ੍ਰਿਤ ਵੇਲੇ, ਤੇ ਪੰਜ ਪਾਠ ਜਪ ਜੀ ਸਾਹਿਬ ਦੇ ਕਰਨੇ ਹਨ, ਉਤਨਾ ਚਿਰ ਉਸ ਫੋੜੇ ਤੇ ਜਲ ਮਲਦਾ ਨਹੀਂ, ਗੁਰੂ ਕਿਰਪਾ ਕਰੇਗਾ। ਪਿਆਰੀ ਸਾਧ ਸੰਗਤ ਜੀ, ਮਹਾਂਪੁਰਖਾਂ ਦਾ ਬਚਨ ਮੰਨਣਾ, ਕਿਉਂਕਿ ਗੱਲ ਤਾਂ ਬਚਨ ਮੰਨਣ ਨਾਲ ਹੈ ਨਾ। ਅੰਮ੍ਰਿਤ ਵੇਲੇ ਉੱਠ ਕੇ ਰਾਜੇ ਨੇ ਜੋ ਨਿਤਨੇਮ ਆਰੰਭ ਕੀਤਾ, 40 ਦਿਨਾਂ ਦੇ ਅੰਦਰ ਅੰਦਰ ਪਤਾ ਹੀ ਨਹੀਂ ਲੱਗਿਆ ਫੋੜਾ ਕਦੇ ਨਿਕਲਿਆ ਵੀ ਸੀ ਕਿ ਨਹੀਂ ਨਿਕਲਿਆ। ਉਚਾਰਨ ਕਰੋ ਸ੍ਰੀ, ਤਿਸ ਸਾਹਿਬ ਕੀ ਟੇਕ ਸਾਰੇ ਜਪੋ, ਟੇਕ ਗੁਰੂ ਕੇ ਸਿੱਖ ਨੂੰ ਬਾਣੀ ਦੀ ਹੈ, ਸਿੱਖ ਦਾ ਸਾਹਿਬ ਹੈ ਧੰਨ ਗੁਰੂ ਗ੍ਰੰਥ ਸਾਹਿਬ। ਇੱਕ ਵਾਰ ਪਿਆਰ ਨਾਲ ਆਖੋ ਧੰਨ ਗੁਰੂ ਗ੍ਰੰਥ ਸਾਹਿਬ, ਤੇ ਫਿਰ ਕਿਉਂ ਨਾ ਬਾਈ ਦੁੱਖ

ਜਵਾਲਾ ਸਿੰਘ ਜੀ ਦਾ ਨਿਤ ਨੇਮ ਸੰਤ ਵਰਿਆਮ ਸਿੰਘ ਨੇ ਆਪਣੀ ਕਲਮ ਤੋਂ ਲਿਖਿਆ। ਲਿਖਣ ਵਾਲਾ ਵੀ ਚੋਲਾ ਬਦਲ ਚੁੱਕਾ, ਜਿਹਦਾ ਲਿਖਿਆ ਉਹ ਵੀ ਚੋਲਾ ਬਦਲ ਚੁੱਕਾ। ਧਿਆਨ ਧਿਆਨ ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਪਈ ਸਾਹਿਬ ਤੇ ਆਨੰਦ ਸਾਹਿਬ, ਪੰਜ ਬਾਣੀਆਂ ਰੋਜ਼ ਪੰਜ ਵਾਰੀ ਪੜ੍ਹਨੀਆਂ। ਧਿਆਨ ਦੇਣਾ ਜੀ, ਪੰਜ ਬਾਣੀਆਂ ਦਾ ਨੇ ਪੰਜ ਵਾਰੀ ਕਰਦੇ। ਉਹਨਾਂ ਦੀ ਸੋਚ ਕਿ ਪਤਾ ਨੀ ਮੇਰੀ ਜਿਹੜੀ ਪਹਿਲੀ ਉਮਰ ਏ ਛੋਟੀ, ਮੈਂ ਉਦੋਂ ਨਹੀਂ ਕੀਤਾ, ਸਾਰਾ ਕੋਟਾ ਪੂਰਾ ਹੋ ਜਾਵੇ।

0: ਪੰਜ ਬਾਣੀਆਂ ਰੋਜ਼ ਪੰਜ ਵਾਰੀ ਨੇ
1: ਪੰਦਰਾਂ ਪਾਠ ਸੁਖਮਨੀ ਸਾਹਿਬ ਰੋਜ਼ ਦਾ ਨੇ
0: ਮੈਂ ਜਦੋਂ ਪੜਿਆ ਮੈਂ ਘੁੰਮ ਗਿਆ ਸੁਣਿਆ ਪੰਜ ਬਾਣੀਆਂ ਪੰਜ ਵਾਰੀ ਰੋਜ਼ ਨੇਮ ਤੇ ਪੰਦਰਾਂ ਪਾਠ ਸੁਖਮਨੀ ਸਾਹਿਬ ਦਾ ਰੋਜ਼ ਨੇਮ ਤੇ ਪੱਚੀ ਪਾਠ ਜਪਜੀ ਸਾਹਿਬ ਰੋਜ਼ ਨੇਮ ਹੁਣ ਦੱਸੋ ਕਿ ਜਦੋਂ ਕਿਸੇ ਰੰਗੇ ਹੋਏ ਦਾ ਇੰਜ ਕਿਤਾਬ ਚੋਂ ਬਚਨ ਪੜੋਗੇ ਤੇ ਕੁਝ ਨਾ ਕੁਝ ਤੇ ਮਨ ਤੇ ਅਸਰ ਕਰੇਗਾ ਹੀ ਨਾ ਆਖੋ ਸਤਨਾਮ ਜੇ ਚਾਹੁੰਦੇ ਹੋ ਭੁੱਖ ਲੱਗੇ ਇਹ ਰਾਜ ਰੰਗਿਆਂ ਦੀਆਂ ਟੇਪਾਂ ਸੁਣੋ ਰੰਗਿਆਂ ਦੇ ਬਚਨ ਪੜੋ ਰੰਗਿਆਂ ਦੀ ਸੰਗਤ ਕਰੋ ਯਾਰਿਓ ਪੰਦਰਾਂ ਵੀਹ ਦਿਨ ਹੋਏ ਉਜੈਨ ਗਏ ਸੀ ਬਾਬਾ ਜੀ ਨੇ ਸੇਵਾ ਲਈ ਇੰਦੌਰ ਉਤਰੇ ਅਸੀਂ ਇੰਦੌਰ ਤੋਂ 22 ਰੋਡ ਡੇਢ ਘੰਟੇ ਦਾ ਰਾਹ ਉਜੈਨ ਉਜੈਨ ਤੋਂ ਦੋ ਗੱਡੀਆਂ ਲੈਣ ਆਈਆਂ ਹੋਈਆਂ ਸੀ ਇੰਦੌਰ ਉਜੈਨ ਵਾਲਿਆਂ ਦੀ ਤਿੰਨ ਚਾਰ ਸਰੀਰ ਸੀ ਚਾਰ ਪੰਜ ਅਸੀਂ ਸਨ ਇੰਦੌਰ ਉਹਨਾਂ ਨੇ ਥੋੜਾ ਜਿਹਾ ਜਲ ਪਾਣੀ ਛਕਾ ਕੇ ਜਦੋਂ ਗੱਡੀਆਂ ਚ ਪਾਇਆ ਉਜੈਨ ਜਾਣ ਲਈ ਤਿੰਨ ਚਾਰ ਦੀਵਾਨ ਸੀ ਅਗਾਂਹ ਭਵਾਨੀ ਮੰਡੀ ਸੀ ਦੀਵਾਨ ਉਸ ਤੋਂ ਅਗਲੇ ਦਿਨ ਜਦੋਂ ਗੱਡੀਆਂ ਚ ਪਾਇਆ ਨਾ ਜੀ ਧਿਆਨ ਦੇਣਾ ਸਾਡੇ ਅੰਦਰ ਕੀ ਹੈ ਜੀ ਰਾਗੀ ਆ ਅੰਮ੍ਰਿਤਸਰ ਤੋਂ ਆਏ ਆ ਕੀਰਤਨ ਕਰਨੇ ਆ ਉਜੈਨ ਵਾਲੇ ਨੂੰ ਉਪਦੇਸ਼ ਦੇਣ ਆਏ ਆ ਸਤਨਾਮ ਆ ਜਾਂਦਾ ਨਾ ਬਦੋ ਬਦੀ ਤਬਲਾ ਅਸੀਂ ਅੰਮ੍ਰਿਤਸਰ ਤੋਂ ਆਏ ਆ ਜੀ ਇਹ ਸਾਨੂੰ ਲੈਣ ਆਏ ਨੇ ਅਸੀਂ ਕੀਰਤਨ ਸੁਣਾਉਣ ਆਏ ਆ ਇਹਨਾਂ ਨੂੰ ਕਥਾ ਕੀਰਤਨ ਸੁਣਾਉਣ ਆਏ ਆ ਇਹ ਤੇ ਕੁਝ ਵੀ ਨਹੀਂ ਅਸੀਂ ਸੁਣਾਵਾਂਗੇ ਤੇ ਕੁਝ ਬਣਨਗੇ ਜਦੋਂ ਗੱਡੀ ਚ ਬੈਠੇ ਉਜੈਨ ਇੰਦੌਰ ਤੋਂ ਤੁਰੇ ਉਜੈਨ ਡੇਢ ਘੰਟੇ ਦਾ ਦਾਸ ਜਿਹੜਾ ਸਿੰਘ ਡਰਾਈਵਿੰਗ ਕਰ ਰਿਹਾ ਸੀ ਉਹਦੇ ਨਾਲ ਦੀ ਸੀਟ ਤੇ ਸੀ ਮਗਰ ਤੌਲੇ ਵਾਲੇ ਦੋ ਸਿੰਘ ਉਹਨਾਂ ਦੇ ਉਜੈਨ ਦੂਜੀ ਗੱਡੀ ਚ ਬਾਕੀ ਜਥਾ ਤੇ ਉਹਨਾਂ ਦੇ ਸਿੰਘ ਤੇ ਪਿਆਰਿਓ ਅਜੇ ਗੱਡੀ ਸਟਾਰਟ ਹੀ ਹੋਈ ਹੈ ਆ ਜਿਹੜੀ ਲੋਈ ਹੈ ਨਾ ਆ ਸਰੋਪਾ ਜਿਹੜੀ ਲੋਈ ਬੁੱਕਲ ਮਾਰੀ ਦੀ ਉਹ ਲੋਈ ਦਾ ਇੱਕ ਵਲਾ ਦੇ ਕੇ ਨਾ ਦਸਤਾਰ ਦੇ ਉੱਤੇ ਮਗਰ ਇੱਕ ਸਿੰਘ ਮੈਨੂੰ ਨੀ ਪਤਾ ਵਲਾ ਜਾ ਦੇ ਕੇ ਤੇ ਥੋੜੀ ਜਿਹੀ ਲੋਈ ਅੱਖਾਂ ਦੇ ਅੱਗੇ ਸੁੱਟੀ ਹੋਈ ਇੱਥੋਂ ਤੱਕ ਤੇ ਸੁਖਮਨੀ ਸਾਹਿਬ ਦਾ ਪਾਠ ਜਵਾਨੀ ਸ਼ੁਰੂ ਹੋ ਗਿਆ ਜਦੋਂ ਪਾਠ ਸ਼ੁਰੂ ਹੋ ਗਿਆ ਮੈਂ ਮਗਰ ਨਿਗਾਹ ਮਾਰੀ ਤੇ ਲੋਈ ਦਾ ਉਹਨੇ ਬੁੱਕਲ ਜਾ ਮਾਰਿਆ ਤੇ ਅੱਖਾਂ ਅੱਗੇ ਸੁੱਟਿਆ ਹੋਇਆ ਵੀ ਸਾਈ ਵਾਲੀ ਧਿਆਨ ਰਵੇ ਦੂਜੇ ਬੰਨੇ ਜਾਵੇ ਨਾ ਸੜਕ ਤੇ ਕੌਣ ਆ ਰਿਹਾ ਕੌਣ ਜਾ ਰਿਹਾ ਵੇਖੋ ਰਸ ਲੁੱਟਣ ਵਾਲੇ ਇਹਨਾਂ ਨੂੰ ਭੁੱਖ ਲੱਗਦੀ ਪਿਆਰਿਓ ਇੰਦੌਰ ਤੋਂ ਉਜੈਨ 22 ਰੋਡ ਡੇਢ ਘੰਟੇ ਦਾ ਰਾਹ ਤੇ ਉਸ ਗੁਰਮੁਖ ਨੇ ਸੁਖਮਨੀ ਸਾਹਿਬ ਉੱਚੀ ਸ਼ੁਰੂ ਕਰਤੀ ਡੇਢ ਘੰਟੇ ਚ ਕੇਵਲ 8 ਅਸ਼ਟਪਦੀਆਂ ਪੜੀਆਂ ਧਿਆਨ ਦੇਣਾ ਸਤ ਸਤਨਾਮ ਕੇਵਲ 8 ਅਸ਼ਟਪਦੀਆਂ ਪੜੀਆਂ ਜਿਹੜੀ ਪੰਕਤੀ ਤੇ ਰਸ ਆ ਗਿਆ ਬਸ ਹੋ ਗਈ ਚੜਾਈ ਕਿਸੇ ਪੰਕਤੀ ਦੇ ਸਿਮਰਨ ਆ ਗਿਆ ਤੇ ਸਿਮਰਨ ਐ ਮਨ ਜਿਹੜਾ ਛਾਲਾ ਮਾਰਦਾ ਸੀ ਅਸੀਂ ਰਾਗੀ ਆ ਅਸੀਂ ਇਹਨਾਂ ਨੂੰ ਉਪਦੇਸ਼ ਦੇਣ ਆਏ ਆ ਅਸੀਂ ਕਥਾ ਕਰਨ ਆਏ ਆ ਹੈਂਜੀ ਜਦੋਂ ਮੈਂ ਉੱਥੇ ਉਤਰਿਆ ਇੰਨਾ ਮਨ ਵਿੱਚ ਕਿ ਗਰੀਬ ਨਵਾਜ ਕਿੱਡੀਆਂ ਰੰਗੀਆਂ ਰੂਹਾਂ ਕਿੱਥੇ ਕਿੱਥੇ ਰਹਿੰਦੀਆਂ ਤੇਰੀ ਕੈਸੀ ਲੀਲਾ ਹੈ ਆਖੋ ਸਤਨਾਮ ਮੇਰੇ ਤੇ ਇੰਨਾ ਅਸਰ ਹੋਇਆ ਜੀ ਉਸ ਸਰੀਰ ਦਾ ਬਾਅਦ ਵਿੱਚ ਮੈਂ ਸਿਰ ਝੁਕਾ ਕੇ ਉਹਨਾਂ ਨੂੰ ਫਤਿਹ ਬੁਲਾਈ ਐ ਨੈਣ ਭਾਰੇ ਰੰਗੇ ਹੋਏ 8 ਅਸ਼ਟਪਦੀਆਂ ਡੇਢ ਘੰਟੇ ਚ ਪੜੀਆਂ ਬੜੇ ਰਸ ਵਿੱਚ ਕਿਤੇ ਵਿੱਚ ਸਿਮਰਨ ਤੇ ਕਿਤੇ ਕੁਝ ਜਿਹੜੀ ਪੰਕਤੀ ਪਿਆਰ ਆ ਗਿਆ ਆ ਗਿਆ ਅਗਲੇ ਦਿਨ ਦਸਮ ਗ੍ਰੰਥ ਦੀ ਬਾਣੀ ਪਤਾ ਨੀ ਕਿੰਨੀ

ਰਾਜ ਅੱਜ ਲੈ ਜਾਣਾ। ਗੁਰੂ ਤੁਹਾਡੇ ਪਿੱਛੇ ਫਿਰੇਗਾ ਜੇ ਭੁੱਖ ਲੱਗਣੀ ਸ਼ੁਰੂ ਹੋ ਜਾਏਗੀ। ਭੁੱਖ ਕਿਵੇਂ ਲੱਗੇਗੀ? ਰੰਗਿਆਂ ਦਾ ਸੰਗ ਕਰੋ, ਰੰਗਿਆਂ ਦੀ ਟੇਪਾਂ ਸੁਣੋ, ਰੰਗਿਆਂ ਦੇ ਪਿਆਰਿਓ ਕਿਤਾਬਾਂ ਪੜ੍ਹੋ, ਅੰਦਰ ਰੰਗ ਲੱਗਣਾ ਸ਼ੁਰੂ ਹੋ ਜਾਏ। ਤੁਹਾਡੀ ਸੰਗਤ ਦਾ ਬੱਚਾ ਭਾਈ ਜਸਵਿੰਦਰ ਸਿੰਘ, ਹੁਣੇ 25 ਦਿਨ ਹੀ ਹੋਏ ਨੇ ਸ਼ਾਹਜਹਾਨਪੁਰ ਗੁਰੂ ਮਹਾਰਾਜ ਨੇ ਸੇਵਾ ਲਈ ਹੈ। ਇਹ ਦੇਖੋ ਇਹਨੇ ਵਚਨ ਸੁਣਾਇਆ ਕਿ ਰਾਤ 11:30 ਕੇ 12 ਵਜ ਗਏ ਜਦੋਂ ਕੀਰਤਨ ਕਰਕੇ ਸ਼ਾਹਜਹਾਨਪੁਰ ਕਮਰੇ ਚ ਆਏ ਤੇ ਜਿਹਦੇ ਘਰ ਰੁਕੇ ਨੇ ਉਹ ਕਮਰੇ ਚ ਆ ਗਿਆ ਵੀ ਦੁੱਧ ਛਕੋਗੇ ਕਿਵੇਂ? ਇਹਨਾਂ ਨੇ ਕਿਹਾ ਥੋੜਾ ਥੋੜਾ ਦੁੱਧ ਲੈ ਆਓ। ਥਕੇ ਪਏ ਕਹਿੰਦੇ ਸਫ਼ਰ ਤੋਂ ਵੀ ਤੇ ਕੀਰਤਨ ਤੋਂ ਵੀ, ਤੇ ਕਹਿੰਦੇ ਜਦੋਂ ਦੁੱਧ ਛਕਿਆ ਤੇ 12:20 ਹੋ ਗਏ ਤੇ ਜਿਹਦੇ ਘਰ ਰੁਕੇ ਉਹ ਕਹਿੰਦਾ ਵੀ ਗੁਰੂ ਪਿਆਰਿਓ ਤੁਸੀਂ ਆਰਾਮ ਕਰ ਲਓ, ਸਵੇਰੇ ਫਿਰ ਹਾਜ਼ਰੀ ਹੈ। ਤੇ ਭਾਈ ਜਸਵਿੰਦਰ ਸਿੰਘ ਨੇ ਪੁੱਛ ਲਿਆ ਜੀ ਤੁਸੀਂ ਆਰਾਮ ਕਰ ਲਓ, ਉਹ ਬੜੇ ਵੈਰਾਗ ਵਿੱਚ ਕਹਿੰਦਾ ਵੀ ਮੇਰਾ ਇਸ਼ਨਾਨ ਦਾ ਸਮਾਂ ਹੋ ਗਿਆ।

ਇਹਨਾਂ ਸਤ ਭਜਨ ਕੀਤਾ, ਦੁੱਧ ਛਕਦੇ ਪਏ, ਉਹ ਇਸ਼ਨਾਨ ਕਰਕੇ ਤੇ ਆ ਗਿਆ। ਹੋਰ ਕੋਈ ਚੀਜ਼ ਚਾਹੀਦੀ ਹੋਵੇ ਦੱਸੋ। ਇੱਕ ਗੱਲ ਉਹਦੇ ਮੂੰਹ ਨਿਕਲੀ, ਕਹਿਣ ਲੱਗਾ ਤੁਸੀਂ ਗੁਰੂ ਦੀ ਨਗਰੀ ਤੋਂ ਆਏ ਹੋ ਤੇ ਮੈਂ ਜਦੋਂ ਨੇਮ ਸ਼ੁਰੂ ਕਰਦਾ ਤੇ ਪਹਿਲਾਂ ਸੁਮਨੀ ਸਾਹਿਬ ਦਾ ਪਾਠ, ਜੇ ਮੈਂ ਉਹ ਤੁਹਾਡੇ ਕਮਰੇ ਚ ਬਹਿ ਕੇ ਕਰ ਲਾਂ। ਹੈ ਜੀ, ਇਹਨਾਂ ਨੇ ਕਿਹਾ ਵੀ ਬੜੇ ਚੰਗੀ ਗੱਲ। ਸੁਖਮਨੀ ਸਾਹਿਬ ਦਾ ਪਾਠ ਉਹਨੇ ਚੌਂਕੜਾ

ਇਹਨਾਂ ਨੇ ਦੱਸਿਆ ਭਾਈ ਜਸਵਿੰਦਰ ਸਿੰਘ ਜੀ ਕਹਿੰਦੇ ਕਿੱਥੇ ਤੇ ਨੀਂਦਰ ਚੜੀ ਪਈ ਸੀ ਤੇ ਉਹ ਰੰਗਿਆ ਨੇ ਇਹੋ ਜਿਹਾ ਰੰਗ ਕੀਤਾ ਕਿ ਨੀਂਦਰ ਵੀ ਉੱਡ ਗਈ ਸਭ ਕੁਝ ਪਰੇ ਧਿਆਨ ਦੇਣਾ ਇਹਨਾਂ ਨੇ ਇਹ ਵੀ ਪੁੱਛਿਆ ਕਿ ਅੱਜ ਹੀ ਹੈ ਕਿ ਰੋਜ਼ ਦਾ ਨੇਮ ਹੈ ਕਹਿੰਦੇ ਜੀ ਇਹ ਰੋਜ਼ ਦਾ ਨੇਮ ਹੈ ਸ਼ਾਹਜਹਾਨਪੁਰ ਦਾ ਗੁਰਮੁਖ ਪਿਆਰਾ ਗੁਰੂ ਪਿਆਰੇ ਧਿਆਨ ਦੇਣਾ ਇਹ ਪੰਜ ਛੇ ਸਾਥੀ ਗਏ ਸੀ ਤੇ ਭਾਈ ਜਸਵਿੰਦਰ ਸਿੰਘ ਨੇ ਆਪਣੇ ਮੁਖ ਤੋਂ ਦੱਸਿਆ ਕਹਿੰਦਾ ਇੱਕ ਰੰਗੇ ਦੀ ਰਾਤ ਸੰਗਤ ਕਰਕੇ ਕਹਿੰਦੇ ਮੈਂ ਯਤਨ ਕਰਦਾ ਪਿਆ ਉਸ ਵੇਲੇ ਇਸ਼ਨਾਨ ਦਾ ਜੇ ਪਹੁੰਚਿਆ ਨੀ ਪਰ ਸਾਡੇ ਜਥੇ ਦਾ ਇੱਕ ਮੁੰਡਾ ਜਿਹੜਾ ਨਾ ਉਹ ਕਰੰਟ ਲੱਗ ਗਿਆ ਉਹਨੂੰ ਆਖੋ ਸਤਨਾਮ ਦੱਸੋ ਇੱਕ ਰੰਗੇ ਦੀ ਸੰਗਤ ਕੀਤੀ ਅਸਰ ਹੋ ਗਿਆ ਵੀ ਮੈਂ ਵੀ ਜੇ ਇੰਜ ਸਾਈ ਦੇ ਇੱਕ ਪੰਕਤੀ ਸਾਹਮਣੇ ਆ ਗਈ ਜੀ ਮੇਰੇ ਪੜ ਲੋ ਜਰਾ ਹੋਰ ਲੱਗ ਜਾਂਦੀ ਨਾ ਪਿਓ ਦੀ ਕਈ ਕਹਿੰਦੇ ਜੀ ਐਵੇਂ ਛਦਾਈਆਂ ਵਾਂ ਕਈ ਜਾਂਦੇ ਬਾਰਾ ਵੀ ਉਹਨੇ ਇਸ਼ਨਾਨ ਕਰ ਲਿਆ ਬਾਬਾ ਕੋਈ ਕਹਿੰਦਾ ਪਿਆ

ਗੱਜ ਕੇ ਆਖੋ ਸਤਨਾਮ ਇਹ ਰਾਜ ਹੈ। ਜੇ ਚਾਹੁੰਦੇ ਹੋ ਭੁੱਖ ਲੱਗੇ ਅੰਦਰੋਂ ਇਹ ਅਰਦਾਸ ਕਰਿਆ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ ਜਰੂਰ ਕੋਈ ਨਾ ਕੋਈ ਛਿੱਟਾ ਪਏਗਾ ਹੀ ਪਏਗਾ। ਛੋਟੀ ਸ਼ਹੀਦਾਂ ਮੈਂ ਬੈਠਾ ਸਾਂ ਇੱਕ ਸਰੀਰ ਨੇ ਨਾ ਮੈਨੂੰ ਨਿੱਕਾ ਜਿਹਾ ਬਚਨ ਸੁਣਾਇਆ ਕਿਸੇ ਰੰਗੇ ਦਾ ਇਹੀ ਤੂੜੀ ਕਹਿੰਦਾ ਭਾਈ ਸਾਹਿਬ ਇੱਕ ਦੋ ਸਿੰਘਾਂ ਨੇ ਉਪਰਾਲਾ ਕੀਤਾ। ਮੈਂ ਕਹੋ ਕੀ ਕਹਿੰਦਾ ਦੋ ਸਿੰਘਾਂ ਨੇ ਉਪਰਾਲਾ ਕੀਤਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਉਹਨਾਂ ਘਰ ਪ੍ਰਕਾਸ਼ ਹੈ ਇੱਕ ਸਿੰਘ ਚੋਰ ਸਾਹਿਬ ਇੱਕ ਤਾਬਿਆਂ ਤੇ ਅਰਦਾਸ ਕਰਕੇ

ਉਸ ਕਰਕੇ ਅਰਦਾਸ ਸਹਿਜ ਪੜਦੀ ਕੀਤੀ ਖੰਡ ਦੀ ਨਹੀਂ। ਕਹਿੰਦੇ ਤਿੰਨ ਚਾਰ ਘੰਟੇ ਉਹ ਰੋਲ ਦਿੰਦਾ, ਉਹ ਚੋਰ ਸਾਹਿਬ ਕਰਦਾ ਜਾਂਦਾ। ਜਦੋਂ ਉਹ ਥੱਕ ਜਾਂਦਾ ਚੋਰ ਸਾਹਿਬ ਵਾਲਾ ਰੋਲ ਤੇ ਪੈ ਜਾਂਦਾ, ਉਹ ਚੋਰ ਸਾਹਿਬ ਕਰਨ ਲੱਗ ਪੈਂਦਾ ਜਾਂਦਾ। ਆਮ 48-47 ਘੰਟੇ ਚ ਹੁੰਦਾ ਖੰਡ ਪਾਠ। ਉਹਨਾਂ ਨੇ ਵਿੱਚ 3-4 ਘੰਟੇ ਰੈਸਟ ਆਪਣੀ ਲੈ ਕੇ 55 ਘੰਟਿਆਂ ਚ ਸਹਿਜ ਪਾਠ ਦੀ ਅਰਦਾਸ ਕਰਕੇ ਧਿਆਨ

ਅੱਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਵਿਚ ਦੋਵਾਂ ਨੇ ਹਾਜ਼ਰੀ ਲਈ। ਆਖੋ ਸਤਨਾਮ ਪਿਆਰੇ ਹੋ। ਉਹ ਮੈਨੂੰ ਸੁਣਾਉਂਦਾ ਪਿਆ ਸੀ, ਧਿਆਨ ਦੇਣਾ, ਜਿਵੇਂ ਬੰਦੇ ਦੇ ਦਿਮਾਗ ਚ ਆਪਣੀ ਸਕੀਮ ਬਣਨੀ ਸ਼ੁਰੂ ਹੋ ਜਾਂਦੀ ਨਾ, ਕਿਹੜਾ ਸਾਥੀ ਲਈਏ ਅਸੀਂ ਵੀ ਕਰੀਏ। ਆਖੋ ਸਤਨਾਮ, ਕਿਹੜੇ ਦਿਨ ਖਾਲੀ ਕੱਢੀ ਇਸ਼ਾਰਾ ਲੈਣਾ। ਜੇ ਚਾਹੁੰਦੇ ਹੋ ਭੁੱਖ ਲੱਗੇ, ਰੰਗਿਆਂ ਦੇ ਬਚਨ, ਰੰਗਿਆਂ ਦੀਆਂ ਗੱਲਾਂ, ਇਹਦੇ ਨਾਲ ਸਾਨੂੰ ਨਾਮ ਦੀ ਭੁੱਖ ਲੱਗਣੀ ਸ਼ੁਰੂ ਹੋ ਜਾਏਗੀ, ਫਿਰ ਗੁਰੂ ਪਿੱਛੇ ਪਿੱਛੇ। ਹੁਣ 5-7 ਮਿੰਟ ਜਿਹੜਾ ਪਿਛਲੇ ਵੀਰਵਾਰ ਪ੍ਰਸੰਗ ਛੱਡਿਆ ਸੀ ਉਹ ਪੂਰਾ ਕਰਕੇ ਤੇ ਸਮਾਪਤੀ ਲਾਵਾਂਗੇ। ਹੁਣ ਅੰਦਰੋਂ ਮੰਗਿਓ, ਪਹਿਲੇ ਤੇ ਉਤੋਂ ਤੋਂ ਸ਼ਾਇਦ ਹੁੰਦੇ, ਹੁਣ ਅੰਦਰੋਂ ਕਹਿਓ, ਹੇ ਮੇਰੇ ਮਾਧੋ, ਮੈਨੂੰ ਉਹ ਸਾਧੂ ਜਨ, ਉਹ

ਗਿਰਤੀ ਲੈ ਜਾਓ ਅਨੰਦਪੁਰ ਸਾਹਿਬ 5-7 ਮਿੰਟ ਸਮਾਪਤੀ ਹੈ ਜੀ। ਬਾਬਾ ਦੀਪ ਸਿੰਘ ਜੀ ਵੇਖੋ ਕਿੱਥੇ ਪਹੁੰਚੇ ਹੋਏ ਅਨੰਦਪੁਰ ਸਾਹਿਬ। ਬਾਬਾ ਦੀਪ ਸਿੰਘ ਜੀ ਸੰਗਤ ਦੇ ਝੂਠੇ ਕੌਲੇ ਮਾਂਜਦੇ ਰਹੇ। ਉਹ ਕਹਿ ਦਿਓ ਇੱਕ ਵਾਰੀ ਗੱਜ ਕੇ ਸਤਨਾਮ। ਮੈਨੂੰ ਰਾਜੇ ਜਨਕ ਦਾ ਖਿਆਲ ਆਇਆ। ਰਾਜੇ ਜਨਕ ਜੀ ਨੂੰ ਮੈਂ ਥੋੜਾ ਪੜ੍ਹਿਆ। 1000 ਬ੍ਰਾਹਮਣਾਂ ਨੂੰ ਰੋਜ਼ ਭੋਜਨ ਛਕਾਉਂਦਾ ਸੀ ਤੇ ਭੋਜਨ ਛਕਾਉਣਾ 1000 ਨੂੰ ਵੱਡੀ ਬਾਤ ਨਹੀਂ ਹੈ। ਉਨ੍ਹਾਂ ਦੇ ਜੂਠੇ ਪਤਲ ਆਪ ਚੁੱਕਦਾ ਸੀ ਤਾਂ ਹੀ ਨਾਂ ਆ ਗਿਆ ਗੁਰਬਾਣੀ ਚ। ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਹਦਾ ਗੁਰੂ ਗੋਬਿੰਦ ਸਿੰਘ ਜੀ ਖੜੇ ਹੋ ਗਏ। ਬਾਬਾ ਦੀਪ ਸਿੰਘ ਕੋਲਾ ਐਡੇ ਪਿਆਰ ਨਾਲ ਮਾਂਜਣ ਡੇ ਵਾਹਿਗੁਰੂ ਚੱਲਦਾ ਪਿਆ। 7-8 ਮਿੰਟ ਖੜੇ ਰਹੇ ਤੇ ਉਹ ਬੜਾ ਖੁਸ਼ ਹੋਇਆ। ਅੱਜ ਖੁਸ਼ ਹੋਇਆ ਪੁੱਤਰ ਸੜਕ ਸਹੀ ਫੜ ਕੇ ਬੈਠਾ। ਜਦੋਂ ਇਕਦਮ ਵੇਖਿਆ ਮਗਰ ਗੁਰੂ ਗੋਬਿੰਦ ਸਿੰਘ ਜੀ ਖੜੇ ਤੇ ਸਵਾਹ ਨਾਲ ਲਿਬੜੇ ਹੱਥਾਂ ਨਾਲ। ਬਾਬਾ ਦੀਪ ਸਿੰਘ ਜੀ ਕਹਿੰਦੇ ਜੀ ਆਪ ਜੀ ਖੜੇ ਭੁੱਲ ਹੋ ਗਈ ਤੇ ਕਲਗੀਧਰ ਕਹਿੰਦੇ ਦੀਪ ਸਿੰਘ ਇੱਕ ਗੱਲ ਦੱਸ ਕੌਲੇ ਕਿਉਂ ਮਾਂਜ ਰਹੇ ਆ। ਉਹ ਐਡੀ ਸ਼ਸਤਰ ਵਿਦਿਆ ਐਡੀ ਹੋਰ ਪੜ੍ਹਾਈ ਐਡੀ ਤੇਰੇ ਕੋਈ ਗੁਣ ਹੋਣ।

ਛਾਲਾਂ ਮਾਰਦਾ। ਕੌਲੇ ਤਾਂ ਮਾਂਜ ਰਿਹਾ ਕਿ ਸੇਵਕ ਬਣ ਕੇ ਮੇਰੀ ਜ਼ਿੰਦਗੀ ਬਤੀਤ ਹੋ ਜੇ, ਮੈਂ ਕਿਤੇ ਕਰਤਾ ਨਾ ਬਣ ਜਾਵਾਂ। ਧਿਆਨ ਦੇਣਾ, ਕਰਤਾ ਨਾ ਬਣ ਜਾਵਾਂ। ਇਹ ਬੜਾ ਵੱਡਾ ਗੁਣ ਜੇ ਲੈ ਜਾਣਾ। ਕੋਈ ਪਰਉਪਕਾਰੀ ਕੰਮ ਕਰੋ, ਦਸਾਂ ਨੂੰ ਵਾਜਾ ਸਿਖਾਓ, ਕੋਈ ਸ਼ਹਿਰ ਸੰਸਥਾ ਖੋਲੋ, ਪਰ ਜੇ ਸੇਵਕ ਬਣ ਕੇ ਰਹੀਏ ਤੇ ਫਿਰ ਸਭ ਕੁਝ ਸਿਰੇ ਲੱਗਦਾ ਜਾਂਦਾ। ਕਰਤਾ ਨਾ ਬਣੇ, ਕਰਤਾ ਹੋਈ। ਜਿਸ ਦਿਨ ਤੁਸੀਂ ਕਹਿਤਾ ਮੈਂ ਦਸਾਂ ਨੂੰ ਵਾਜਾ ਸਿਖਾਇਆ, ਫਿਰ ਕਰਤੇ ਬਣ ਗਏ। ਕਮਾਈ ਸੰਭਾਲੋ। ਮਹਾਰਾਜਾ ਰਣਜੀਤ ਸਿੰਘ ਇੱਕ ਮੁਸਵਰ ਕਹਿੰਦੇ ਤਸਵੀਰ ਬਣਾਉਣ ਵਾਲੇ। ਮਹਾਰਾਜਾ ਰਣਜੀਤ ਸਿੰਘ ਕੋਲ ਇੱਕ ਮੁਸਵਰ ਆ ਗਿਆ, ਕਹਿੰਦਾ ਮਹਾਰਾਜਾ ਰਣਜੀਤ ਸਿੰਘ ਜੀ ਮੇਰੀ ਰੀਝ ਹੈ, ਮੈਂ ਤੁਹਾਡੀ ਤਸਵੀਰ ਬਣਾਉਣੀ। ਉਹਨਾਂ ਨਾਂ ਨੁੱਕਰ ਕੀਤੀ, ਕਹਿੰਦਾ ਜੀ ਮੇਰੀ ਰੀਝ ਇੱਕ ਯਾਦ ਰਹੇਗੀ। ਚੰਗਾ ਕੱਲ ਆ ਜੀ। ਜਦੋਂ ਅਗਲੇ ਦਿਨ ਮੁਸਵਰ ਆ ਗਿਆ ਸਵੇਰੇ 9 ਵਜੇ, ਜੀ ਆਪ ਜੀ ਸਿੰਘਾਸਨ ਤੇ ਬੈਠੋ, ਮੈਂ ਤਸਵੀਰ ਬਣਾਉਣੀ ਹੈ। ਮਹਾਰਾਜਾ ਰਣਜੀਤ ਸਿੰਘ ਕਹਿੰਦਾ ਆ ਜਾ ਮਗਰ ਕਿੱਥੇ ਲੈ ਗਏ? ਧੰਨ ਗੁਰੂ ਗ੍ਰੰਥ ਸਾਹਿਬ ਦੇ ਕਮਰੇ ਚ। ਆਖੋ ਸਤਨਾਮ। ਜਦੋਂ ਕਮਰੇ ਚ ਲੈ ਗਏ ਤੇ ਕਹਿੰਦਾ ਤਸਵੀਰ ਬਣਾਉਣੀ ਮੇਰੀ? ਕਹਿੰਦਾ ਹਾਂਜੀ। ਕਹਿੰਦੇ ਮੈਂ ਆਪਣੇ ਪਿਓ ਅੱਗੇ, ਮਾਲਕ ਅੱਗੇ, ਰਹਿਬਰ ਅੱਗੇ ਮੱਥਾ ਟੇਕਣ ਲੱਗਾ ਤੇ ਤੂੰ ਤਸਵੀਰ ਬਣਾ। ਹੱਕ ਸਤਨਾਮ ਜੀ। ਤੁਸੀਂ ਸਿੰਘਾਸਨ ਤੇ ਬੈਠੋ, ਕੁਰਸੀ ਤੇ ਬੈਠੋ ਤੇ ਮੈਂ ਬਣਾਵਾਂ? ਕਹਿੰਦੇ ਨਹੀਂ, ਮੈਂ ਚਾਹੁੰਦਾ ਜੇ ਤੂੰ ਰਣਜੀਤ ਸਿੰਘ ਦੀ ਤਸਵੀਰ ਬਣਾਉਣੀ ਤੇ ਇੰਜ ਬਣਾ ਕੇ, ਰਣਜੀਤ ਸਿੰਘ ਤੋਂ ਵੀ ਕੋਈ ਵੱਡਾ ਮਾਲਕ ਹੈ ਜਿਹਦੇ ਅੱਗੇ ਰਣਜੀਤ ਸਿੰਘ ਝੁਕਿਆ ਹੋਇਆ।

ਅਕਾਲ ਤਖਤ ਤੋਂ ਕਹਿੰਦਾ ਨਹੀਂ ਲੈਣੀ ਉਹ ਕਹਿੰਦੇ ਸੰਗਤ ਦਾ ਹੁਕਮ ਹੈ ਅਕਾਲ ਤਖਤ ਦਾ ਹੁਕਮ ਹੈ ਮੁੜੇਗਾ ਫਿਰ ਹੱਥ ਜੋੜ ਕੇ ਕਿਹਾ ਇੱਕ ਸ਼ਰਤ ਤੇ ਲਵਾਂਗਾ ਕਿ ਜਿਹੜੀ ਮੈਂ ਗੁਰੂ ਘਰ ਵਿਚ ਘੋੜਿਆਂ ਦੀ ਲਿੱਦ ਚੁੱਕਣ ਦੀ ਸੇਵਾ ਕਰਦਾ ਨਵਾਬੀ ਤੋਂ ਬਾਅਦ ਵੀ ਕੋਈ ਖੋ ਨਹੀਂ ਸਕਦਾ ਆਖੋ ਸਤਨਾਮ ਕਿ ਮੈਂ ਸੇਵਕ ਬਣਿਆ ਰਿਹਾ ਰਵਾਂ ਨਵਾਬੀ ਤੋਂ ਬਾਅਦ ਬਾਬਾ ਦੀਪ ਸਿੰਘ ਅੱਜ ਵੇਖੋ ਜਗਤ ਪੂਜ ਰਿਹਾ ਕੀ ਹਿੰਦੂ ਕੀ ਸਿੱਖ ਕੀ ਮੁਸਲਮਾਨ ਕੀ ਬਾਬਾ ਜੀ ਦੇ ਦਰ ਤੋਂ ਸਭ ਦੀਆਂ ਝੋਲੀਆਂ ਭਰਦੀਆਂ ਪਿਆਰੇ ਮਨ ਕਿੱਥੇ ਸੀ ਕੌਲੇ ਗੁਰੂ ਘਰ ਦੇ ਜੂਠੇ ਆਪ ਮਾਂਜਣੇ ਗੱਜ ਕੇ ਆਖੋ ਸਤਨਾਮ ਸੇਵਕ ਬਣ ਕੇ ਗੁਰੂ ਗੋਬਿੰਦ ਸਿੰਘ ਜੀ ਬੜੇ ਖੁਸ਼ ਹੋਏ ਜੀ ਇਹ ਬਾਤ ਸੁਣ ਕੇ ਜਿਹਨੇ ਮਾਈ ਭਾਈ ਬੈਠੇ ਹੋ ਇਹ ਗੁਣ ਜ਼ਰੂਰ ਲਿਓ ਭਾਈ ਹੁਣ ਬਾਬਾ ਦੀਪ ਸਿੰਘ ਜੀ ਨੇ ਜਿਹੜਾ ਅਗਲਾ ਪ੍ਰਸ਼ਨ ਕੀਤਾ ਜੀ ਗੁਰੂ ਦੀ ਖੁਸ਼ੀ ਕਿਵੇਂ ਮਿਲਦੀ ਇਹ ਵੀ ਪਿਛਲੇ ਵੀਰਵਾਰ ਸਾਂਝਾ ਹੋਇਆ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਜਵਾਬ ਦਿੱਤਾ ਬੜੀਆਂ ਡੂੰਘੀਆਂ ਬਾਤਾਂ ਹੁਣ ਬਾਬਾ ਜੀ ਦੇ ਹੱਥ ਲਿਬੜੇ ਤੇ ਕਹਿੰਦੇ ਲਾਹਾ ਲੈ ਲੋ ਮਹਾਰਾਜ ਇੱਕ ਗੱਲ ਦੱਸ ਦਿਓ ਅੰਦਰ ਘੁੰਮਦੀ ਹੈ ਵੀ ਗੁਰੂ ਦੀ ਖੁਸ਼ੀ ਕਿਵੇਂ ਮਿਲਦੀ ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਜਦੋਂ ਸਿੱਖ ਆਪਣੀ ਮਤ ਛੱਡਣੀ ਸ਼ੁਰੂ ਕਰਦੇ ਤੇ ਗੁਰੂ ਦੀ ਮਤ ਲੈਣੀ ਸ਼ੁਰੂ ਕਰਦੇ ਤੇ ਖੁਸ਼ੀ ਮਿਲਣੀ ਸ਼ੁਰੂ ਹੋ ਜਾਂਦੀ ਗੱਜ ਕੇ ਆਖੋ ਸਤਨਾਮ ਹੈ ਜੀ ਅੱਜ ਜਿਹੜਾ ਤੀਜਾ ਪ੍ਰਸ਼ਨ ਇਹ ਪ੍ਰਸੰਗ ਦੀ ਸੰਪੂਰਨਤਾ ਹੈ ਬਾਬਾ ਦੀਪ ਸਿੰਘ ਜੀ ਨੇ ਪ੍ਰਸ਼ਨ ਜਿਹੜਾ ਬਾਬਾ ਜੀ ਦਾ ਦੂਜਾ ਪ੍ਰਸ਼ਨ ਇਹ ਪਹਿਲਾ ਪ੍ਰਸ਼ਨ ਕਲਗੀਧਰ ਜੀ ਨੇ ਬਾਬਾ ਜੀ ਨੂੰ ਕੀਤਾ ਜੀ ਬਾਬਾ ਦੀਪ ਸਿੰਘ ਜੀ ਤੇ ਜਿਹੜਾ ਬਾਬਾ ਦੀਪ ਸਿੰਘ ਜੀ ਨੇ ਦੂਜਾ ਪ੍ਰਸ਼ਨ ਕੀਤਾ ਵੀ ਬੜਾ ਜ਼ਰੂਰੀ ਤੁਹਾਡੇ ਲਈ ਬਾਬਾ ਦੀਪ ਸਿੰਘ ਜੀ ਕਹਿੰਦੇ ਸੱਚੇ ਪਾਤਸ਼ਾਹ ਇੱਕ ਹੋਰ ਪ੍ਰਸ਼ਨ ਹੈ ਦੱਸੋ ਦੀਪ ਸਿੰਘ ਜੀ ਸੰਗਤ ਜਿਹੜਾ ਪ੍ਰਸ਼ਨ ਵੱਲ ਧਿਆਨ ਦੇਣਾ ਬਸ ਫਿਰ ਸਮਾਪਤੀ ਦੋ ਮਿੰਟ ਬਾਬਾ ਦੀਪ ਸਿੰਘ ਜੀ ਕਹਿੰਦੇ ਜੀ ਸਾਡੀ ਕੀਤੀ ਸੇਵਾ ਤੇ ਸਿਮਰਨ ਸਾਡੀ ਕੀਤੀ ਸੇਵਾ ਤੇ ਸਿਮਰਨ ਤੇ ਗੁਰੂ ਦੀ ਖੁਸ਼ੀ ਦੀ ਮੋਹਰ ਲੱਗ ਗਈ ਹੈ ਕਿਵੇਂ ਪਤਾ ਲੱਗੇਗਾ ਆਖੋ ਸਤਨਾਮ ਧਿਆਨ ਦੇਣਾ ਗੁਰੂ ਗੋਬਿੰਦ ਸਿੰਘ ਨੇ ਕੀ ਜਵਾਬ ਦਿੱਤਾ ਇਹਦਾ ਬਸ ਉਹ ਸਾਂਝਾ ਕਰਕੇ ਦੋ ਮਿੰਟ

ਬੜੀ ਡੂੰਘੀ ਬਾਜ ਹੈ। ਸਾਡੀ ਕੀਤੀ ਸੇਵਾ ਸਿਮਰਨ ਤੇ ਗੁਰੂ ਦੀ ਖੁਸ਼ੀ ਦੀ ਮੋਹਰ ਲੱਗ ਗਈ ਹੈ, ਇਹ ਕਿਵੇਂ ਪਤਾ ਲੱਗੇਗਾ? ਗੁੱਸਾ ਨਾ ਕਰਿਓ, ਤੁਸੀਂ ਇੱਥੇ ਘੰਟਾ ਡੇਢ ਆਏ ਹੋ, ਦੋ ਘੰਟੇ ਕੀਰਤਨ

0: ਪਸਾਰੀ ਜਪਣ ਲੱਗ ਜੀ। ਗੁਰੂ ਜੀ ਕਹਿੰਦੇ ਨਹੀਂ, ਆਖਣ ਔਖਾ ਸੱਚ ਅਨੂ। ਪਰਮਾਤਮਾ ਦਾ ਨਾਮ ਜਪਣਾ ਔਖਾ ਵੀ ਹੈ, ਪਹਿਲਾਂ ਔਖਾ ਹੈ, ਫਿਰ ਨਹੀਂ ਔਖਾ, ਬਾਅਦ ਵਿੱਚ ਫਿਰ ਤਾਂ ਆਪਣੇ ਆਪ ਹੀ ਜਪ ਹੁੰਦਾ ਜਾਵੇਗਾ, ਰਸ ਆਵੇਗਾ, ਫਿਰ ਕੀ ਹੋਵੇਗਾ, ਆਖਾਂ ਜੀਵਾਂ ਵਿਸਰੈ ਮਰ ਜਾਓ। ਜੇ ਪਰਮਾਤਮਾ ਦਾ ਨਾਮ ਵਿਸਰ ਜਾਵੇ, ਗੁਰੂ ਸਾਹਿਬ ਨੂੰ ਕਹਿਣ ਲੱਗੇ ਥੋੜਾ ਬਹੁਤਾ ਜਪ ਲਿਆ ਕਰੋ, ਗੁਰੂ ਜੀ ਕਹਿੰਦੇ ਨਹੀਂ, ਜੇ ਮੈਂ ਪਰਮਾਤਮਾ ਦੇ ਨਾਮ ਨੂੰ ਵਿਸਾਰਦਾ ਮੇਰੀ ਤਾਂ ਮੌਤ ਹੋ ਜਾਂਦੀ ਹੈ। ਪਰਮਾਤਮਾ ਦਾ ਨਾਮ ਕਿਤਨਾ ਮਿੱਠਾ ਹੈ, ਕਹਿੰਦੇ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ, ਜੋ ਸਿਮਰੈ ਸੋ ਜੀਵੈ। ਪਰਮਾਤਮਾ ਦਾ ਨਾਮ ਅੰਮ੍ਰਿਤ ਹੈ, ਜੋ ਸਿਮਰਦਾ ਉਹੀ ਜਿਉਂਦਾ, ਬਾਕੀ ਦੁਨੀਆਂ ਮਰੀ ਹੋਈ ਹੈ, ਬਾਕੀਆਂ ਦੀ ਸਾਰਿਆਂ ਦੀ ਗਿਣਤੀ ਮਰਿਆ ਹੋਇਆਂ ਚ ਆਉਂਦੀ ਹੈ, ਜੋ ਪਰਮਾਤਮਾ ਦਾ ਨਾਮ ਜਪਦਾ ਹੈ ਉਹਨਾਂ ਦੀ ਗਿਣਤੀ ਹੀ ਜਿਉਂਦਿਆਂ ਵਿੱਚ ਹੈ। ਬੋਲੋ
1: ਸਤਨਾਮ।
0: ਆਖਾਂ ਜੀਵਾਂ, ਜੇ ਮੈਂ ਆਖਦਾ ਹਾਂ ਗੁਰੂ ਨਾਨਕ ਜੀ ਕਹਿੰਦੇ, ਤਾਂ ਮੈਂ ਜਿਉਂਦਾ ਵਿਸਰੈ ਮਰ ਜਾਊਂ। ਜੇ ਪਰਮਾਤਮਾ ਵਿਸਰ ਜਾਏ, ਪਰਮਾਤਮਾ ਦਾ ਨਾਮ ਵਿਸਰ ਜਾਏ, ਬਸ ਉਹ ਮੌਤ ਹੈ। ਬੋਲੋ
1: ਸਤਨਾਮ।
0: ਸਰੀਰਕ ਮੌਤ ਦੇ ਨਾਲੋਂ ਆਤਮਕ ਮੌਤ ਜਿਹੜੀ ਹੈ ਬਹੁਤ ਭਿਆਨਕ ਹੈ, ਜੋ ਆਤਮਕ ਮੌਤ ਤੌਰ ਤੇ ਮਰ ਜਾਂਦੇ ਹਨ। ਸਰੀਰਕ ਮੌਤ ਤਾਂ ਸਭਨਾਂ ਤੇ ਆਉਂਦੀ ਹੈ। ਸੋ ਆਖਾਂ ਜੀਵਾਂ ਵਿਸਰੈ ਮਰ ਜਾਓ, ਪਹਿਲਾਂ ਆਖਣ ਔਖਾ ਸੱਚ ਅਨੂ, ਘੱਲ ਨਾ ਕਰਨੀ, ਆਖਣ ਔਖਾ ਸੱਚ ਅਨੂ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾ। ਕਹਿੰਦੇ ਉਹ ਆਪ ਹੀ ਨਹੀਂ ਤਰਦੇ, ਉਹਨਾਂ ਦੇ ਨਾਲ ਹੋਰ ਵੀ ਕਿੰਨਿਆਂ ਦੀ ਛੁੱਟੀ ਹੋ ਜਾਂਦੀ ਹੈ, ਛੁਟਕਾਰਾ ਹੋ ਜਾਂਦਾ। ਬੋਲੋ
1: ਸਤਨਾਮ।
0: ਪਰਮਾਤਮਾ ਦਾ ਨਾਮ ਜਪਣ ਵਾਲੇ ਆਪ ਹੀ ਨਹੀਂ ਛੁਟਕਾਰਾ, ਦੂਸਰਿਆਂ ਨੂੰ ਛੁਟਕਾਰਾ ਕਰਾਉਣ ਨੂੰ ਸਮਰੱਥ ਹੋ ਜਾਂਦੇ ਨੇ। ਹੁਣ ਤੁਸੀਂ ਕੀਰਤਨ ਦੀ ਅਰਮਤਾ ਵੀ ਸੁਣਿਆ ਸੀ ਕਿ ਦੇਖੋ ਮਹਾਰਾਜ ਕਿਤਨੀ ਵਡਿਆਈ ਬਖਸ਼ਦੇ ਨੇ, ਜਿਨੀ ਸਾਸ ਗਰਾਸ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ। ਸੋ ਗੁਰਸਿੱਖ ਗੁਰੂ ਮਨ ਭਾਵ ਹੈ, ਜੇ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੈ ਆਵਰ ਹੈ ਨਾਮ ਜਪਾਵੈ। ਗੁਰੂ ਜੀ ਕਹਿੰਦੇ ਅਸੀਂ ਉਸ ਗੁਰਸਿੱਖਾਂ ਦੀ ਚਰਨ ਧੂੜ ਮੰਗਦੇ ਹਾਂ ਭਾਈ, ਜੋ ਆਪ ਵੀ ਪਰਮਾਤਮਾ ਦਾ ਨਾਮ ਜਪਦਾ ਤੇ ਦੂਸਰਿਆਂ ਨੂੰ ਵੀ ਪ੍ਰੇਰਨਾ ਕਰਦਾ, ਜਪੋ ਭਾਈ ਜਪੋ ਜਪੋ, ਦੂਸਰਿਆਂ ਨੂੰ ਵੀ ਲਾਉਂਦਾ, ਉੱਠੋ ਨਿਤਨੇਮ ਕਰੋ ਸਿਮਨ ਕਰੋ, ਦੂਸਰਿਆਂ ਨੂੰ ਵੀ ਕਿਸੇ ਢੰਗ ਨਾਲ ਵੀ ਪ੍ਰੇਰਦਾ, ਅੱਛੇ ਪਾਸੇ ਸੰਗਤ ਵੀ ਜਾਣ ਵਾਸਤੇ, ਸੇਵਾ ਕਰਨ ਵਾਸਤੇ, ਨਾਮ ਜਪਣ ਵਾਸਤੇ। ਗੁਰੂ ਜੀ ਕਹਿੰਦੇ ਅਸੀਂ ਉਹਨਾਂ ਗੁਰਸਿੱਖਾਂ ਦੀਆਂ, ਸਤਸੰਗੀਆਂ ਦੀਆਂ, ਪ੍ਰੇਮੀਆਂ ਦੀ ਚਰਨ ਧੂੜ ਚਾਹੁੰਦੇ ਹਾਂ। ਬੋਲੋ
1: ਸਤਨਾਮ।
0: ਇਹਦੇ ਨਾਲ ਵੱਡੀ ਵਡਿਆਈ ਕਿਆ ਹੋ ਸਕਦੀ ਹੈ, ਜੋ ਆਪ ਵੀ ਜਪਦਾ, ਆਪ ਵੀ ਨਾਮ ਜਪਦਾ ਤੇ ਦੂਸਰਿਆਂ ਨੂੰ ਵੀ ਪ੍ਰੇਰਨਾ ਕਰਦਾ, ਦੂਸਰਿਆਂ ਦੇ ਜਪਣ ਵਿੱਚ ਵੀ ਸਹਾਈ ਹੁੰਦਾ ਹੈ। ਇਹ ਕਹਿੰਦੇ ਸਾਨੂੰ ਉਹ ਬਹੁਤ ਪਿਆਰਾ ਲੱਗਦਾ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ। ਇੱਕ ਤਾਂ ਹੋ ਗਿਆ ਜ਼ਬਾਨ ਦੇ ਨਾਲ, ਆਪਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਿੱਧਾ ਸਦਰਾ ਵਾਹਿਗੁਰੂ ਵਾਹਿਗੁਰੂ ਬੋਲੀ, ਚਲੋ ਵੈਸੇ ਬੋਲਦੇ, ਕੁਛ ਵੀ ਬੋਲਦੇ, ਇਸ ਤਰ੍ਹਾਂ ਬਸ ਵਾਹਿਗੁਰੂ ਵਾਹਿਗੁਰੂ ਬੋਲੋ। ਕਹਿੰਦੇ ਨਾਮ ਕਿਵੇਂ ਜਪਣ, ਸਾਨੂੰ ਤਾਂ ਪਤਾ ਨਹੀਂ ਹੈ। ਨਹੀਂ, ਕਹਿੰਦੇ ਜਪੋ ਬਸ, ਬੋਲੋ, ਬੋਲਦੇ ਹਾਂ ਇਸ ਤਰ੍ਹਾਂ, ਵਾਹਿਗੁਰੂ ਬੋਲੋ ਬਸ, ਵਾਹਿਗੁਰੂ ਵਾਹਿਗੁਰੂ ਬੋਲੀ ਚਲੋ। ਤੇ ਦੂਸਰਾ ਮੱਧਮਾ ਸਵਾਸ, ਸਵਾਸ ਸਵਾਸ ਜਿਹੜੇ ਆਪਣੇ ਸਰੀਰ ਦੇ ਵਿੱਚ ਆਉਂਦੇ ਹਨ, ਪੰਜ ਤਰ੍ਹਾਂ ਦੇ ਪ੍ਰਾਣ ਆਪਣੇ ਸਰੀਰ ਦੇ ਵਿੱਚ, ਇਹ ਸਵਾਸਾਂ ਦੀ ਡੋਰ ਦੇ ਨਾਲ ਬੰਨੀ ਹੋਈ ਆਤਮਾ ਇਸ ਸਰੀਰ ਦੇ ਵਿੱਚ ਹੈ। ਜਦੋਂ ਪ੍ਰਾਣਾਂ ਦੀ ਗੰਢ ਖੁੱਲ ਜਾਂਦੀ ਹੈ, ਬਸ ਉਹ ਫਿਰ ਨੂੰ ਕਹਿੰਦੇ ਨੇ ਮਰ ਗਿਆ। ਨਾਭੀ ਤੋਂ ਹੀ ਆਪਣਾ ਸਵਾਸ ਉੱਠਦਾ, ਬਾਰਾਂ ਉਂਗਲ ਅੱਠ ਉਂਗਲ ਬਾਹਰ ਆਉਂਦਾ। ਇੱਕ ਸਵਾਸ ਆਪਾਂ ਨੱਕ ਰਾਹੀਂ ਲੈਂਦੇ ਹਾਂ, ਮੂੰਹ ਬੰਦ ਕਰ ਲਈਏ, ਇੱਕ ਮੂੰਹ ਰਾਹੀਂ ਆਉਂਦਾ ਹੈ। ਸੋ ਗੁਰੂ ਜੀ ਕਹਿੰਦੇ ਜੋ ਸਾਸ ਗਰਾਸ, ਸਵਾਸ ਆਉਂਦਾ ਹੈ, ਸਵਾਸ ਜਾਂਦਾ ਹੈ। ਇੱਕ ਤਾਂ ਮਾਲਾ ਤੁਸੀਂ ਸੁਣੀ ਸੀ ਨਾ ਪਹਿਲਾਂ, ਮਾਲਾ ਫੇਰਦੇ ਹਾਂ ਆਪਾਂ, ਪਸਮ ਦੀ ਮਾਲਾ ਫੇਰਦੇ ਹਾਂ, ਕੋਈ ਲੱਕੜ ਦੀ ਮਾਲਾ ਫੇਰਦੇ ਹਾਂ, ਲੋਹੇ ਦੀ ਫੇਰਦੇ ਹਾਂ, ਫਿਰ ਜਵਾਨ ਦੇ ਸਿਮਰਨ ਬਣਾ ਲੈਣੀ, ਮਾਲਾ ਬਣਾ ਲੈਣੀ। ਕਹਿੰਦੇ ਇੱਡ ਨਾ ਕੋਈ ਧੰਨ ਹਨ ਉਹ ਜਿਹੜੇ ਆਪਣੀ ਜਵਾਨ ਨੂੰ ਮਾਲਾ ਬਣਾ ਲੈਂਦੇ ਹਨ। ਫਿਰ ਉਹ ਗੁਰੂ ਦੇ ਪਿਆਰੇ, ਗੁਰੂ ਦੇ ਸਿੱਖ ਸਤਸੰਗੀ ਜਗਿਆਸੂ ਕਿਤਨੇ, ਕਹਿੰਦੇ ਗੁਰੂ ਸਾਹਿਬ ਕਹਿੰਦੇ ਸਾਨੂੰ ਪਿਆਰੇ ਹਨ, ਜੋ ਆਪਣੇ ਸਵਾਸਾਂ ਦੀ ਹੀ ਮਾਲਾ ਬਣਾ ਲੈਂਦੇ ਨੇ। ਬੋਲੋ
1: ਸਤਨਾਮ।
0: ਜਵਾਨ ਨਾਲ ਕਰਦੇ ਕਰਦੇ ਉਹਨਾਂ ਦਾ ਇਹ ਸਵਾਸਾਂ ਦੇ ਵਿੱਚ ਪ੍ਰਵੇਸ਼ ਹੋ ਗਿਆ। ਸਵਾਸ ਆਪਾਂ ਨੂੰ ਦੇਖੋ, ਬੈਠ ਜਾਓ, ਆਪਾਂ ਨੂੰ ਡਾਕਟਰ ਕਹਿੰਦਾ ਲੰਮੇ ਲੰਮੇ ਸਵਾਸ ਲਓ, ਡਾਕਟਰ ਕਹਿੰਦਾ ਨਾ ਜਦੋਂ ਚੈੱਕਅਪ ਕਰਦਾ, ਸਵਾਸ ਅੰਦਰ ਨੂੰ ਖਿੱਚੋ, ਸਵਾਸ ਬਾਹਰ ਨੂੰ ਆਪਣਾ ਛੱਡੋ, ਹੌਲੀ ਛੱਡੋ। ਇਸੇ ਤਰ੍ਹਾਂ ਹੀ ਸਾਸ ਸਾਸ ਕੋ ਦੇਖਤੇ, ਜੇ ਅਸੀਂ ਸਵਾਸ ਨੂੰ ਵੀ ਥੋੜਾ ਧਿਆਨ ਨਾਲ ਦੇਖੀਏ ਨਾ, ਮਨ ਇਕਾਗਰ ਹੋਣਾ ਸ਼ੁਰੂ ਹੋ ਜਾਂਦਾ ਹੈ। ਤੇ ਸਵਾਸ ਨੂੰ ਜੋ ਇਹ ਸਵਾਸ ਦੇ ਨਾਲ ਮਿਲਾਉਣਾ, ਇੱਕ ਤਾਂ ਹੋ ਗਿਆ ਸਿੱਧਾ ਵਾਹਿਗੁਰੂ ਵਾਹਿਗੁਰੂ ਕਰਨਾ, ਫਿਰ ਅੰਦਰ ਨੂੰ ਸਵਾਸ ਜਾਂਦਾ, ਬਾਹਰ ਨੂੰ ਸਵਾਸ ਆਉਂਦਾ, ਇਹਦੇ ਨਾਲ ਮਿਲਾ ਕੇ ਜਿਵੇਂ ਸਵਾਸ ਆਪਾਂ ਖਿੱਚਦੇ ਹਾਂ, ਨੱਕ ਰਾਹੀਂ ਬਾਹਰ ਕੱਢਦੇ ਹਾਂ, ਫਿਰ ਅੰਦਰ ਨੂੰ ਖਿੱਚਦੇ ਹਾਂ, ਅੰਦਰ ਨੂੰ ਕਹਿੰਦੇ ਵਾਹੇ, ਬਾਹਰ ਨੂੰ ਗੁਰੂ ਰਾਮ ਰਾਮ ਕਰਨ ਵਾਲੇ ਰਾਮ ਰਾਮ ਵੀ ਸਵਾਸਾਂ ਤੇ ਚੜ ਜਾਂਦਾ, ਅੱਲਾਹੂ ਕਰਨ ਵਾਲੇ ਅੱਲਾਹੂ ਵੀ ਚੜ ਜਾਂਦਾ ਹੈ ਸਵਾਸਾਂ ਤੇ ਪ੍ਰਾਣਾਂ ਦੇ ਵਿੱਚ। ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੈ। ਕਹਿੰਦੇ ਉਹ ਸਿੱਖ ਗੁਰੂ ਜੀ ਨੂੰ ਬਹੁਤ ਭਾਉਂਦਾ ਹੈ, ਬਹੁਤ ਹੀ ਚੰਗਾ ਲੱਗਦਾ ਹੈ, ਗੁਰੂ ਜੀ ਬਹੁਤ ਉਸਨੂੰ ਪਿਆਰ ਕਰਦੇ ਹਨ ਜੋ ਆਪਣੇ ਸਵਾਸ ਸਵਾਸ ਪਰਮਾਤਮਾ ਦਾ ਸਿਮਰਨ ਕਰਦੇ ਹਨ। ਸੁਖਨੀ ਸਾਹਿਬ ਵਿੱਚ ਇਸੇ ਕਰਕੇ ਮਹਾਰਾਜ ਕਹਿੰਦੇ ਹਨ

0: ਗੁਰੂ ਜੀ ਕਹਿੰਦੇ ਨੇ ਜੋ ਸਵਾਸ ਆਉਂਦੇ ਹਨ ਇਹਨਾਂ ਦੇ ਨਾਲ ਨਾਮ ਜਪੋ। ਹੁਣ ਜਿਨ੍ਹਾਂ ਨੇ ਪਹਿਲੀ ਵਾਰ ਜਪਣਾ ਭਾਈ ਪਹਿਲੀ ਵਾਰ ਉਹਨਾਂ ਨੂੰ ਫਿਰ ਨਹੀਂ ਆਉਂਦਾ, ਔਖਾ ਲੱਗਦਾ ਹੈ, ਨਹੀਂ ਤਾਂ ਕੋਸ਼ਿਸ਼ ਕਰੋ ਜੋ ਆਪਣੇ ਸਵਾਸ ਅੰਦਰ ਜਾਂਦਾ ਲੰਮਾ ਖਿੱਚੋ, ਹੌਲੀ ਛੱਡੋ। ਦੇਖੋ ਖਿੱਚਣਾ ਛੱਡਣਾ, ਖਿੱਚਣਾ ਛੱਡਣਾ, ਖਿੱਚਣਾ। ਜੋਗੀ ਇਸ ਨੂੰ ਕਹਿੰਦੇ ਹਨ ਰੇਚਕ, ਪੂਰਕ ਤੇ ਕੁੰਭਕ। ਕੁੰਭਕ ਨਾਮ ਹੈ ਰੋਕਣ ਦਾ, ਰੇਚਕ ਨਾਮ ਹੈ ਖਿੱਚਣ ਦਾ, ਪੂਰਕ ਨਾਮ ਉਸ ਨੂੰ ਛੱਡ ਦੇਣਾ। ਸਵਾਸ ਨੂੰ ਖਿੱਚਣਾ, ਸਵਾਸ ਨੂੰ ਛੱਡਣਾ, ਸਵਾਸਾਂ ਦੇ ਨਾਲ ਮਹਾਰਾਜ ਕਹਿੰਦੇ ਨਾਮ ਜਪੋ। ਹੁਣ ਸਵਾਸ ਦੇ ਨਾਲ ਮਿਲਾਓ ਇਸ ਨੂੰ, ਜੋ ਵਾਹਿਗੁਰੂ ਵਾਹਿਗੁਰੂ ਕਰਦੇ ਸੀ ਸਵਾਸ ਦੇ ਨਾਲ ਮਿਲਾ ਕੇ ਚਲਾਉਣ ਦੀ ਕੋਸ਼ਿਸ਼ ਕਰੋ। ਇਹ ਜ਼ਰੂਰੀ ਨਹੀਂ ਹੈ ਤੁਹਾਨੂੰ ਇੱਕ ਦਿਨ ਵਿੱਚ ਸਭ ਕੁਝ ਆ ਜਾਏਗਾ, ਇਸ ਵਾਸਤੇ ਜ਼ਿੰਦਗੀਆਂ ਦੀ ਲੋੜ ਪੈਂਦੀ ਕਿ ਪਰਮਾਤਮਾ ਦੇ ਅਰਥ ਨਾਮ ਵਾਸਤੇ। ਇਹ ਜ਼ਿੰਦਗੀ ਹੀ ਨਾਮ ਜਪਣ ਵਾਸਤੇ ਮਿਲੀ ਹੈ। ਤੁਸੀਂ ਸੁਣਿਆ ਸੀ ਜੋ ਸਾਨੂੰ ਗਿਆਨ ਹੋ ਸਕਦਾ, ਸਾਡੀ ਕੁੰਡਲ ਨਹੀਂ ਸੁੱਝ ਸਕਦੀ ਹੈ, ਜੋ ਸਰੀਰ ਦੇ ਵਿੱਚ ਇੱਕ ਨਾੜੀ ਐਸੀ, ਜਦੋਂ ਬੱਚਾ ਮਾਤਾ ਦੇ ਪੇਟ ਵਿੱਚ ਹੁੰਦਾ ਉਸਦੀ ਕੁੰਡਲ ਨਹੀਂ ਜਾਗਰਤ ਹੁੰਦੀ ਹੈ। ਜਿਹੜਾ ਪਿੰਗਲਾ ਤੇ ਸੁਖਮਨਾ ਤੁਸੀਂ ਤਿੰਨ ਨਾੜੀਆਂ ਪਹਿਲਾਂ ਸੁਣੀਆਂ ਸੀ, ਧਿਆਨ ਦੇ ਕੇਂਦਰ ਤ੍ਰਿਕੁਟੀ ਜੋ ਨੱਕ ਦੀ ਜੜ ਹੈ ਜਾਂ ਨਾਭੀ ਜਿੱਥੇ ਤੁਨੀ, ਇਹ ਦੋ ਜਗ੍ਹਾ ਆਪਣੇ ਧਿਆਨ ਨੂੰ ਟਿਕਾਇਆ ਜਾਂਦਾ ਹੈ ਸਿਮਰਨ ਕਰਦੇ ਕਰਦੇ। ਤੇ ਕੁੰਡਲ ਨਹੀਂ, ਜਦੋਂ ਬੱਚਾ ਮਾਤਾ ਦੇ ਪੇਟ ਵਿੱਚ ਹੁੰਦਾ ਉਸਦੀ ਕੁੰਡਲ ਨਹੀਂ ਜਾਗਰਤ ਹੁੰਦੀ ਹੈ, ਇਸ ਕਰਕੇ ਉਸਨੂੰ ਸੈਕੜੇ ਜਨਮਾਂ ਦੀ ਸੋਝੀ ਹੁੰਦੀ ਹੈ। ਇਸ ਕਰਕੇ ਉਹ ਉਸ ਸਮੇਂ ਅਰਦਾਸਾਂ ਕਰਦਾ, ਹੇ ਵਾਹਿਗੁਰੂ ਬਸ ਮੈਂ ਤੇਰਾ ਨਾਮ, ਤੇਰਾ ਹੀ ਨਾਮ ਜਪਾਂਗਾ, ਤੇਰਾ ਹੀ ਨਾਮ ਜਪਾਂਗਾ। ਪਰੰਤੂ ਜਦੋਂ ਇਹ ਇਸ ਦਾ ਜਨਮ ਹੁੰਦਾ ਉਹ ਕੁੰਡਲ ਨੇ ਹੌਲੀ ਹੌਲੀ ਉਹ ਸੌਂ ਜਾਂਦੀ ਹੈ, ਤੇ ਸਿਮਰਨ ਦੁਆਰਾ ਸਤਸੰਗ ਦੁਆਰਾ ਫਿਰ ਉਸ ਕੁੰਡਲ ਨੇ ਸੁੱਤੀ ਹੋਈ ਨੂੰ ਫਿਰ ਜਗਾਈਦਾ ਹੈ। ਬੋਲੋ
1: ਸਤਨਾਮ ਸ੍ਰੀ
0: ਵਾਹਿਗੁਰੂ। ਬੜੀਆਂ ਵੈਸੇ ਇਹ ਡੂੰਘੀਆਂ ਗੱਲਾਂ ਹਨ ਸਿਮਰਨ ਦੀਆਂ, ਜੋ ਲਗਾਤਾਰ ਆਪਾਂ ਇਸ ਸ਼ੌਂਕ ਰੱਖਦੇ ਹਨ, ਸਤਸੰਗ ਕਰਦੇ ਹਨ, ਸਿਮਰਨ ਕਰਦੇ ਹਨ, ਹੋਰ ਕਰਾਂਗੇ, ਫਿਰ ਇਹਨਾਂ ਗੱਲਾਂ ਦਾ ਪਤਾ ਲੱਗਦਾ ਹੈ ਜਿਵੇਂ ਜੋ ਕੋਈ ਕਮਾਈ ਕਰਦਾ ਗੱਲਾਂ ਨਾਲ ਨਹੀਂ, ਕਰਨ ਦੇ ਨਾਲ। ਸੋ ਜੋ ਕੁੰਡਲ ਨੇ ਸਾਡੀ ਜਾਗਰਤ ਸੀ, ਆਤਮਾ ਪਰਮਾਤਮਾ ਚ ਮਿਲੀ ਹੋਈ ਸੀ, ਸੈਕੜੇ ਜਨਮਾਂ ਦੀ ਸੋਝੀ ਸੀ, ਇਸ ਨੂੰ ਗਿਆਨ ਸੀ, ਜੋਤ ਸਰੂਪ ਪ੍ਰਕਾਸ਼ ਸੀ, ਜਨਮ ਹੋ ਗਿਆ ਤਾਂ ਕੁੰਡਲ ਨਹੀਂ ਸੌਂਗੀ, ਹੌਲੀ ਹੌਲੀ ਮਾਇਆ ਪੈ ਗਈ, ਭੁੱਲ ਗਿਆ ਪਰਮਾਤਮਾ ਨੂੰ, ਦੁਨੀਆਂ ਤੇ ਭੁੱਲ ਗਿਆ ਮੈਂ ਕਿਸ ਵਾਸਤੇ ਆਇਆ ਹਾਂ। ਤੇ ਫਿਰ ਗੁਰੂ ਜੀ ਕਹਿੰਦੇ ਨੇ ਕੁੰਡਲ ਨੇ ਕਿਵੇਂ ਜਾਗਰਤ ਹੋਵੇਗੀ, ਕਿਵੇਂ ਜਾਗੇਗਾ, ਕਿਉਂਕਿ ਜੋ ਇਹ ਗਿਆਨ ਦਾ ਵਿਸਫੋਟ ਹੈ ਕੁੰਡਲ ਨੇ ਕੀ ਹੈ, ਕੁੰਡਲ ਨੇ ਜਾਗਰਤ ਹੋਣਾ ਕੀ ਹੈ, ਪਰਮਾਤਮਾ ਦਾ ਮਿਲਾਪ, ਪ੍ਰਚੰਡ ਗਿਆਨ ਹੋਣਾ, ਜਿਵੇਂ ਆਪਾਂ ਦੀਵਾ ਜਗਾ ਦਿੰਦੇ ਹਾਂ ਆਪਣੇ ਅੰਦਰ ਕਰੋੜਾਂ ਸੂਰਜਾਂ ਦਾ ਪ੍ਰਕਾਸ਼, ਕੁੰਡਲਨੀ ਜਾਗਰਤ ਹੋਣੀ ਤੇ ਵਿਸਫੋਟ ਹੋਣਾ, ਇਹ ਜੇ ਹੋ ਸਕਦਾ ਹੈ ਤਾਂ ਮਨੁੱਖਾ ਜਨਮ ਚ ਹੀ ਹੋ ਸਕਦਾ, ਪਸ਼ੂ ਜੂਨੀ ਦੇ ਵਿੱਚ, ਪੰਛੀ ਜੂਨੀਆਂ ਦੇ ਵਿੱਚ ਨਹੀਂ ਹੋ ਸਕਦਾ। ਬੋਲੋ ਸਤਨਾਮ। ਗਿਆਨ ਕੁੰਡਲਨੀ ਜਾਗਰਤ ਹੋਣ ਦੇ ਨਾਲ ਜਨਮਾਂ ਜਨਮਾਂਤਰਾਂ ਦੇ ਸੰਸਕਾਰ ਐਵੇਂ ਖਤਮ ਹੋ ਜਾਣਗੇ, ਦਗਧ ਹੋ ਜਾਂਦੇ ਹਨ, ਜਿਵੇਂ ਅੱਗ ਦੇ ਵਿੱਚ ਆਪਾਂ ਘਾਹ ਫੂਸ ਸੁੱਟ ਦਿੰਦੇ ਹਾਂ ਉਹ ਸਭ ਖਤਮ ਹੋ ਜਾਂਦਾ, ਇਸ ਤਰ੍ਹਾਂ ਸਾਡੇ ਜਨਮਾਂ ਜਨਮਾਂਤਰਾਂ ਦੇ ਸੰਸਕਾਰ ਫੁਰਨੇ ਕੁਫੁਰਨੇ ਸਭ ਖਤਮ ਹੋ ਜਾਣਗੇ। ਬੋਲੋ
1: ਸਤਨਾਮ।
0: ਕੁੰਡਲਨੀ ਸੁਰਜੀ, ਕਿਵੇਂ ਸੁਰਜੇਗੀ, ਸਤ ਸੰਗਤ ਕੁੰਡਲਨੀ, ਭਿਅੰਗਮਾ ਨਾੜੀ, ਇਸ ਦੇ ਕਈ ਨਾਮ ਹਨ, ਭਿਅੰਗਮ ਨਾਮ ਸੱਪ ਦਿੰਦਾ, ਜਿਵੇਂ ਸੱਪ ਨੇ ਵਾਲ ਖਾਧੇ ਹੋਏ, ਇਸ ਨੇ ਕਾਫੀ ਵਾਲ ਖਾਧੇ ਹੋਏ ਨੇ ਕਈ, ਤੇ ਕਿਵੇਂ ਸੁਰਜੇਗੀ। ਜੋਗੀ ਲੋਕ ਜਿਹੜੇ ਹਨ ਹੱਠ ਜੋ ਕਰਦੇ ਸੀ ਉਹ ਪ੍ਰਾਣਾਯਾਮ ਕਰਦੇ ਨੇ, ਪ੍ਰਾਣਾਯਾਮ ਆਪਣੇ ਕਈ ਤਰ੍ਹਾਂ ਦੇ ਆਸਣ ਲਾਉਂਦੇ ਹਨ, ਵੀ ਬੈਠਣਾ ਕਿਵੇਂ ਹੈ, ਇੱਕ ਇਹ ਵੀ ਇੱਕ ਢੰਗ ਹੈ ਭਾਈ ਕਿਵੇਂ ਬੈਠਣਾ ਚਾਹੀਦਾ ਹੈ ਨਾਮ ਜਪਣ ਵੇਲੇ, ਇਹ ਬਹੁਤ ਸਾਰੇ ਭੁਲੇਖੇ ਹਨ, ਭਰਮ ਜਿਹੜੇ ਹਨ ਸਾਨੂੰ ਸੰਗਤ ਵਿੱਚ ਮਿਲ ਕੇ ਦੂਰ ਕਰਨੇ ਹਨ। 84 ਆਸਣ ਯੋਗੀਆਂ ਦੇ ਸਿੱਧਾਂ ਦੇ ਮੰਨੇ ਗਏ ਹਨ, 84 ਆਸਣ ਤੁਸੀਂ ਬਹੁਤ ਸਾਰੇ ਆਪਣਾ ਕਿਤਾਬਾਂ ਚ ਟੀਵੀਆਂ ਚ ਦੇਖਦੇ ਹੋਵੋਗੇ, ਆਸਣ 84 ਆਸਣ, ਉਹ ਆਸਣ ਲਏ ਨੇ ਕੋਈ, ਕਿਹੜਾ ਜਾਨਵਰ ਕਿਵੇਂ ਬਹਿੰਦਾ ਹੈ, ਪਸ਼ੂ ਪੰਛੀਆਂ ਤੋਂ ਆਸਣ ਲਏ ਗਏ ਹਨ, ਸਿੰਘ ਆਸਣ ਭਾਵ ਸ਼ੇਰ ਜਿਵੇਂ ਬਹਿੰਦਾ ਹੈ ਅੱਗੇ ਨੂੰ ਪੰਜੇ ਕਰਕੇ, ਇਸ ਤਰ੍ਹਾਂ ਕਰਕੇ 84 ਆਸਣ ਮੰਨੇ ਗਏ ਹਨ। ਭਜਨ ਦੇ ਦੋ ਆਸਣ ਮੰਨੇ ਗਏ ਨੇ, ਪਦਮ ਆਸਣ ਤੇ ਸਿੱਧ ਆਸਣ, ਪਦਮ ਆਸਣ ਤੇ ਸਿੱਧ ਆਸਣ ਦੋ ਆਸਣ ਭਜਨ ਦੇ ਯੋਗੀਆਂ ਵਿੱਚ ਮੰਨੇ ਗਏ ਨੇ। ਪਰੰਤੂ ਗੁਰੂ ਮਹਾਰਾਜ ਦੇ ਘਰ ਦੇ ਵਿੱਚ ਕੋਈ ਇਸ ਦੀ ਜ਼ਿਆਦਾ ਮਹੱਤਤਾ ਨਹੀਂ ਹੈ, ਸਹਿਜ ਆਸਣ ਹੀ, ਸਹਿਜ ਆਸਣ ਵੈਸੇ ਜਿਵੇਂ ਵੀ ਹੈ ਸਹਿਜ ਆਸਣ ਤੇ ਬੈਠ ਜਾਓ। ਬੋਲੋ
1: ਸਤਨਾਮ।
0: ਇਸ ਵਾਸਤੇ ਕੋਈ ਪ੍ਰਾਣਾਯਾਮ ਦੀ ਲੋੜ ਨਹੀਂ ਹੈ, ਤੇ 10 ਆਪਣਾ ਕਰਮ ਯੋਗੀਆਂ ਦੇ ਹੁੰਦੇ ਹਨ, ਯਮ ਨੇਮ ਆਦਿਕ। ਸੋ ਜੋ ਸਹਿਜ ਆਸਨ ਹੈ ਜਿਵੇਂ ਵੀ ਆਪਾਂ ਬੈਠੇ ਹਾਂ ਵੈਸੇ ਆਪਣੀ ਜਿਹੜੀ ਰੀੜ੍ਹ ਨਾਲ ਹੈ ਇਸ ਨੂੰ ਸਿੱਧੇ ਰੱਖਣਾ ਹੁੰਦਾ। ਗੁਰੂ ਜੀ ਕਹਿੰਦੇ ਨੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਜੀ, ਸਾਵਧਾਨ ਹੋ ਕੇ ਬੈਠਣਾ। ਸਾਵਧਾਨ ਹੋ ਕੇ ਬੈਠਾਂਗੇ ਆਲਸ ਤੋਂ ਬਚਾਂਗੇ, ਨਿੰਦਰਾ ਤੋਂ ਬਚਾਂਗੇ, ਨਹੀਂ ਤਾਂ ਜੇ ਐਂ ਕਰਕੇ ਬੈਠਾਂਗੇ ਨੀਂਦ ਆ ਜਾਏਗੀ। ਸਾਵਧਾਨ ਹੋ ਕੇ ਬੈਠਣਾ। ਵੈਸੇ ਆਪਣਾ ਸਿਮਰਨ ਦੇ ਵਿੱਚ ਗੁਰੂ ਘਰ ਦੇ ਵਿੱਚ ਇਹ ਕੋਈ ਜ਼ਿਆਦਾ ਇਸ ਦੀ ਖਾਸ ਉਹ ਨਹੀਂ ਹੈ ਵੀ ਇਸ ਇਤਨਾ ਜ਼ਿਆਦਾ ਨਹੀਂ ਉਹ ਕੀਤਾ ਗਿਆ ਵੀ ਹਾਂ ਇਸ ਤਰ੍ਹਾਂ ਹੀ ਕਰਨਾ ਹੈ। ਸਿਮਰਨ ਤੇ ਜ਼ਿਆਦਾ ਜ਼ੋਰ ਹੈ, ਨਾਮ ਤੇ ਜ਼ਿਆਦਾ ਜ਼ੋਰ ਹੈ। ਨਾਮ ਜਪੇਗਾ ਆਪਣੇ ਆਪ ਸਭ ਕੁਛ ਹੋ ਜਾਏਗਾ। ਸੋ ਦੋ ਆਸਨ, ਪਦਮ ਆਸਨ ਤੇ ਸਿੱਧ ਆਸਨ, ਇਹ ਦੋ ਪ੍ਰਧਾਨ ਹਨ। ਪਰੰਤੂ ਗੁਰੂ ਘਰ ਦੇ ਵਿੱਚ ਸਹਿਜ ਆਸਨ ਹੀ, ਜਿਸ ਆਸਨ ਤੇ ਵੀ ਕੋਈ ਆਰਾਮ ਨਾਲ ਬੈਠ ਸਕਦਾ ਹੈ। ਨੀਚੇ ਵੀ ਜੇ ਕੋਈ ਕੱਪੜਾ ਵਿਛਾ ਕੇ ਬੈਠਦਾ ਹੈ, ਮੰਜੇ ਤੇ ਵੀ ਬੈਠ ਸਕਦਾ ਹੈ, ਤੇ ਫਿਰ ਆਪਣਾ ਜਿਹੜਾ ਹੈਗਾ ਕੰਬਲ ਵਿਛਾ ਕੇ ਬੈਠ ਸਕਦਾ, ਜਿਵੇਂ ਵੀ ਆਰਾਮ ਦੇ ਨਾਲ ਬੈਠ ਕੇ, ਜਿਸ ਦੇ ਨਾਲ ਸਰੀਰ ਨੂੰ, ਕਿਉਂਕਿ ਹੱਠ ਦੀ ਵੀ ਇਸ ਵਿੱਚ ਲੋੜ ਨਹੀਂ, ਪਿਆਰ ਦੀ ਲੋੜ ਹੈ ਇਸ ਵਿੱਚ, ਪ੍ਰੇਮ ਦੀ ਲੋੜ ਹੈ। ਤੇ ਗੁਰੂ ਨਾਨਕ ਸਾਹਿਬ ਜਦੋਂ ਸੰਗਲਾ ਦੀਪ ਗਏ ਸਨ, ਰਾਜੇ ਸ਼ਿਵ ਨਾਭ ਜੋ ਮਹਾਰਾਜ ਦਾ ਬਹੁਤ ਹੀ ਪਿਆਰਾ ਹੋ ਗਿਆ ਸੀ, ਉਸਨੇ ਬੇਨਤੀ ਕੀਤੀ ਸੀ। ਗੁਰੂ ਸਾਹਿਬ ਉਸ ਦੀ ਇੱਛਾ ਪੂਰੀ ਕਰਨ ਵਾਸਤੇ ਸੰਗਲਾ ਦੀਪ ਗਏ। ਰਾਜੇ ਸ਼ਿਵ ਨਾਭ ਨੂੰ ਇਹ ਤੁਸੀਂ ਸਾਖੀ ਕਈ ਵਾਰ ਸੁਣੀ ਹੈ ਦੀਵਾਨਾਂ ਦੇ ਵਿੱਚ। ਤੇ ਰਾਜੇ ਸ਼ਿਵ ਨਾਭ ਨੇ ਬੇਨਤੀ ਕੀਤੀ ਮਹਾਰਾਜ ਨੂੰ, ਸੱਚੇ ਪਾਤਸ਼ਾਹ ਵੀ ਵਿਦਵਾਨ ਸੀ, ਉਹ ਵੀ ਕਾਫੀ ਪੜ੍ਹਿਆ ਲਿਖਿਆ ਸੀ, ਵੀ ਜੋ ਪੁਰਾਣਾ ਜਾਮ ਹੈ ਇਹ ਵੀ ਸਿਖਾ ਦਿਓ ਮੈਨੂੰ। ਗੁਰੂ ਸਾਹਿਬ ਕਹਿੰਦੇ ਤੈਨੂੰ ਜਦੋਂ ਇਹ ਸਿਮਰਨ ਮਿਲ ਗਿਆ, ਨਾਮਯੋਗ ਮਿਲ ਗਿਆ, ਵੀ ਸਾਡਾ ਤਾਂ ਕਲਯੁਗ ਸਾਰਿਆਂ ਵਾਸਤੇ ਸਾਧਨ, ਇਹ ਹਰਕ ਨਹੀਂ ਕਰ ਸਕਦਾ, ਅਸੀਂ ਤਾਂ ਬੜਾ ਸੌਖਾ ਮਾਰਗ ਨਾਮ ਮਾਰਗ ਤੋਂ ਰਿਹਾ, ਫਿਰ ਉਹਨੂੰ ਨਾਮ ਦੀ ਦਾਤ ਮਿਲ ਗਈ, ਫਿਰ ਪੁਰਾਣਾ ਜਾਮ ਦੀ ਕਿਆ ਲੋੜ ਹੈਗੀ। ਪਰੰਤੂ ਗੁਰੂ ਜੀ ਨੇ ਸੋਚਿਆ ਚਲੋ ਸਾਡਾ ਸਿੱਖ ਹੈ, ਇੱਛਾ ਰੱਖਦਾ ਇਸ ਨੂੰ। ਫਿਰ ਗੁਰੂ ਮਹਾਰਾਜ ਨੇ ਉੱਥੇ ਆਪਣਾ ਪ੍ਰਾਣ ਸੰਗਲੀ ਉਚਾਰਨ ਕੀਤੀ, ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਸਾਡੇ ਸਰੀਰ ਦੇ ਅੰਦਰ ਪ੍ਰਾਣ ਕੰਮ ਕਰਦੇ ਨੇ, ਹਵਾ ਕੰਮ ਕਰਦੀ ਹੈ, ਪ੍ਰਾਣ ਚੱਲਦੇ ਹਨ। ਆਪਾਂ ਕੋਈ ਬੰਦਾ ਮਰ ਜਾਂਦਾ, ਆਪਾਂ ਕਹਿੰਦੇ ਇਸ ਦੇ ਪ੍ਰਾਣ ਨਿਕਲ ਗਏ, ਮਰ ਗਿਆ ਭਾਵ। ਪ੍ਰਾਣ ਸੰਗਲੀ ਗੁਰੂ ਜੀ ਨੇ ਉਚਾਰਨ ਕੀਤੀ, ਤੇ ਰਾਜੇ ਸ਼ਿਵ ਨਾਭ ਦੀ ਇੱਛਾ ਪੂਰੀ ਕਰਨ ਵਾਸਤੇ ਪ੍ਰਾਣ ਸੰਗਲੀ ਨਾਮੇ ਗ੍ਰੰਥ ਉਚਾਰਨ ਕੀਤਾ। ਪ੍ਰਾਣ ਸੰਗਲੀ ਜਿਸ ਦੇ ਵਿੱਚ ਸਾਰੇ ਸਰੀਰ ਦੇ, ਨਾੜੀਆਂ ਦੇ, ਪ੍ਰਾਣਾਂ ਦੇ, ਜਿਤਨੇ ਸਰੀਰ ਦੇ ਵਿੱਚ ਭੇਦ ਹਨ, ਸਾਰੇ ਗੁਰੂ ਮਹਾਰਾਜ ਨੇ ਪ੍ਰਾਣ ਸੰਗਲੀ ਈੜਾ ਪਿੰਗਲਾ ਸੁਖਨਾ ਸਾਰੇ ਇਹਦੇ ਵਿੱਚ ਮਹਾਰਾਜ ਨੇ ਕਥਨ ਕੀਤੇ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਜੋਗੀਆਂ ਦੇ ਨਾਲ ਵੀ ਬਹੁਤ ਸਵਾਲ ਜਵਾਬ ਹੋਏ, ਸਿੱਧ ਗੋਸ਼ਟ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਹੈ, ਸਾਰੇ ਉਹਨਾਂ ਨੇ ਬਹੁਤ ਇਹ ਡੂੰਘੇ ਸਵਾਲ ਸਰੀਰਕ ਰਚਨਾ ਦੇ ਕੀਤੇ। ਗੁਰੂ ਮਹਾਰਾਜ ਨੇ ਸਾਰੇ ਜਵਾਬ ਸਿੱਧ ਗੋਸ਼ਟ ਵਿੱਚ ਲਿਖੇ ਹਨ, ਆਪਾਂ ਜ਼ਿਆਦਾ ਵਿਸਥਾਰ ਵਿੱਚ ਨਹੀਂ ਜਾ ਸਕਦੇ। ਸੋ ਗੁਰੂ ਸਾਹਿਬ ਜੀ ਨੇ ਪ੍ਰਾਣ ਸੰਗਲੀ ਨਾਮੇ ਗ੍ਰੰਥ ਉਚਾਰਨ ਕੀਤਾ, ਤੇ ਫਿਰ ਗੁਰੂ ਮਹਾਰਾਜ ਨੇ ਪਰ ਇਹ ਕਹਿ ਦਿੱਤਾ, ਹੇ ਰਾਜਨ ਵੀ ਤੁਸੀਂ ਸੰਗਤ ਕਰਨੀ ਹੈ, ਕੀਰਤਨ ਕਰਨਾ ਹੈ, ਨਾਮ ਜਪਣਾ ਹੈ, ਸੇਵਾ ਕਰਨੀ ਕਰਾਉਣੀ ਹੈ, ਤੇ ਇਹ ਅਸੀਂ ਉਚਾਰਨ ਕਰ ਦਿੱਤਾ ਹੈ, ਪੜ੍ਹ ਲਓ ਇਸ ਨੂੰ, ਠੀਕ ਹੈ, ਪਰ ਇਹ ਕਰਨਾ ਨਹੀਂ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਇਸ ਵਿੱਚ ਤੁਹਾਨੂੰ ਪ੍ਰਾਣਾਯਾਮ ਦੇ ਵਿੱਚ ਪੈਣ ਦੀ ਲੋੜ ਨਹੀਂ ਹੈ, ਤੇ ਤੁਸੀਂ ਸੰਗਤ ਕਰੋ, ਸੇਵਾ ਕਰੋ, ਸਿਮਰਨ ਕਰੋ, ਇਹ ਗੁਰੂ ਨਾਨਕ ਦੇ ਘਰ ਦਾ ਮਾਰਗ ਹੈ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੀੜ ਬੰਨੀ ਹੈ ਅੰਮ੍ਰਿਤਸਰ ਸਾਹਿਬ, ਉਦੋਂ ਫਿਰ ਗੁਰੂ ਮਹਾਰਾਜ ਜੀ ਨੇ ਇੱਕ ਸਿੱਖ ਭੇਜ ਕੇ ਸੰਗਲਾ ਦੀਪ ਪ੍ਰਾਣ ਸੰਗਲੀ ਗ੍ਰੰਥ ਵੀ ਮੰਗਵਾਇਆ ਸੀ, ਤੇ ਗੁਰੂ ਸਾਹਿਬ ਜੀ ਨੇ ਪ੍ਰਾਣ ਸੰਗਲੀ ਗ੍ਰੰਥ ਪੜ੍ਹ ਕੇ ਪਹਿਲਾਂ ਜਿਹਨੇ ਇਸ ਵਾਸਤੇ ਮੰਗਵਾਇਆ ਸੀ ਵੀ ਗੁਰੂ ਮਹਾਰਾਜ ਨੇ ਜੋ ਗੁਰੂ ਨਾਨਕ ਜੀ ਨੇ ਉਚਾਰਨ ਕੀਤਾ ਉਹ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰੀਏ, ਪਰੰਤੂ ਗੁਰੂ ਸਾਹਿਬ ਜੀ ਨੇ, ਗੁਰੂ ਅਰਜਨ ਦੇਵ ਜੀ ਨੇ ਸੋਚਿਆ ਵੀ ਅਸੀਂ ਜੇ ਪ੍ਰਾਣ ਸੰਗਲੀ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰ ਦਿੱਤੀ ਤਾਂ ਸਿੱਖ ਇਹ ਕਰਨ ਲੱਗ ਜਾਣਗੇ, ਪ੍ਰਾਣਾਯਾਮ ਕਰਨ ਲੱਗ ਜਾਣਗੇ, ਹੁਣ ਕਲਯੁਗ ਦਾ ਸਮਾਂ ਤੇ ਸਰੀਰ ਨੂੰ ਬਿਮਾਰੀਆਂ ਲਾ ਲੈਣਗੇ, ਤੇ ਨਾਮ ਵੱਲੋਂ ਬੇਮੁੱਖ ਹੋ ਜਾਣਗੇ, ਇਸ ਕਰਕੇ ਗੁਰੂ ਨਾਨਕ ਦੇ ਘਰ ਦਾ ਮਾਰਗ ਨਹੀਂ। ਗੁਰੂ ਜੀ ਨੇ ਪ੍ਰਾਣ ਸੰਗਲੀ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਨਹੀਂ ਸੀ ਕੀਤੀ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਅੰਮ੍ਰਿਤ ਸਰੋਵਰ ਦੇ ਵਿੱਚ ਹੀ ਫਿਰ ਉਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪ੍ਰਾਣ ਸੰਗਲੀ ਆਪਣਾ ਅੰਮ੍ਰਿਤ ਸਰੋਵਰ ਦੇ ਵਿੱਚ ਜਲ ਪ੍ਰਵਾਹ ਕਰ ਦਿੱਤੀ। ਕਈਆਂ ਨੇ ਫਿਰ ਉਹ ਕੁਛ ਵਰਕੇ ਫਿਰ ਚਲੋ ਚੁੱਕ ਲਏ। ਸੋ ਇਸ ਤੋਂ ਸਿੱਧ ਹੁੰਦਾ ਵੀ ਗੁਰੂ ਘਰ ਦੇ ਵਿੱਚ ਵੀ ਜੋ ਇਹ ਹੱਠ ਯੋਗ ਹੈ ਇਹ ਇਸ ਨੂੰ ਕੋਈ ਥਾਂ ਨਹੀਂ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਪਿਆਰ ਦੇ ਨਾਲ ਹੀ, ਪ੍ਰੇਮ ਦੇ ਨਾਲ ਹੀ ਜ਼ਰੂਰਤ ਹੈ, ਨਾਮ ਮਾਰ ਗਿਆ ਇਹ। ਸੋ ਪ੍ਰਾਣਾਯਾਮ ਦੀ ਜ਼ਰੂਰਤ ਨਹੀਂ ਆਪਣਾ ਹੈ, ਪ੍ਰਾਣਾ ਜਾਪ ਗੁਰੂ ਮਹਾਰਾਜ ਨੇ ਜ਼ਰੂਰ ਸਿਖਾਇਆ, ਜੋ ਤੁਸੀਂ ਸੁਣਿਆ ਸਾਸ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸਾਸ ਸਾਸ ਸਿਮਰੋ ਗੋਬਿੰਦ, ਸਵਾਸਾਂ ਦੇ ਨਾਲ ਨਾਮ ਜਪਣਾ, ਪ੍ਰਾਣਾ ਜਾਪਾ, ਪ੍ਰਾਣਾ ਦੇ ਵਿੱਚ ਜਾਪ ਪਾ ਦੇਣਾ, ਨਿਫੋਕੇ ਆਪਣਾ ਸਵਾਸਾਂ ਨੂੰ ਰੋਕਣਾ, ਰੇਚਕ ਖਿੱਚਣਾ, ਕੁੰਭਕ ਰੋਕਣਾ ਤੇ ਪੂਰਕ ਦੇਣਾ। ਸੋ ਗੁਰੂ ਸਾਹਿਬ ਜੀ ਨੇ ਇਹ ਆਪਣਾ ਜਿਹੜੇ ਹਨ ਪ੍ਰਾਣਾਯਾਮ ਦੇ ਇਹ ਤਿੰਨ ਤਰੀਕੇ ਹਨ, ਰੇਚਕ, ਪੂਰਕ ਤੇ ਕੁੰਭਕ। ਸੋ ਗੁਰੂ ਮਹਾਰਾਜ ਜੀ ਨੇ ਪ੍ਰਾਣ ਸੰਗ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਦਰਜ ਨਹੀਂ ਕੀਤੀ, ਸਿੱਖਾਂ ਨੂੰ ਕਰਨ ਤੋਂ ਮਨਾ ਕੀਤਾ ਤੇ ਨਾ ਮਾਰਗੀ ਸਿਖਾਇਆ, ਸਿਮਰਨ ਹੀ ਸਿਖਾਇਆ, ਨਾਮ ਜਪਣਾ ਹੀ ਸਿਖਾਇਆ ਤੇ ਹਾਂ ਸਵਾਸ ਸਵਾਸ ਨਾਮ ਜਪਣਾ ਹੈ। ਗੁਰੂ ਮਹਾਰਾਜ ਨੇ ਜ਼ਰੂਰ ਤਾਕੀਦ ਕੀਤੀ ਵੀ ਪ੍ਰਾਣਾਂ ਦੇ ਵਿੱਚ ਜਾਪ ਪਾ ਦਿਓ, ਸਿਮਰਨ ਕਰੋ, ਸਾਸ ਸਾਸ ਸਿਮਰੋ ਗੋਬਿੰਦ। ਹੁਣ ਆਪਾਂ ਦਾ ਸਵਾਸ ਅੰਦਰ ਨੂੰ ਜਾਂਦਾ, ਸਵਾਸ ਬਾਹਰ ਨੂੰ ਆਉਂਦਾ, ਕੋਸ਼ਿਸ਼ ਕਰੋ ਇਸ ਸਵਾਸ ਦੇ ਅੰਦਰ ਵਾਹੇ ਅੰਦਰ ਨੂੰ ਖਿੱਚਣ ਨੂੰ, ਗੁਰੂ ਵਾਹਿਗੁਰੂ ਨੂੰ ਛੱਡਣ, ਵਾਹਿਗੁਰੂ ਜਿਹੜਾ ਹੈ ਇਹਨੂੰ ਬਾਹਰ ਨੂੰ ਛੱਡਣ ਦੀ ਕੋਸ਼ਿਸ਼ ਕਰੋ, ਇਸ ਦੇ ਨਾਲ ਮਿਲਾਓ ਜਿਵੇਂ ਆਪਾਂ ਜਵਾਨ ਦੇ ਨਾਲ ਵਾਹਿਗੁਰੂ ਵਾਹਿਗੁਰੂ ਕਰਦੇ ਸੀ, ਸਵਾਸਾਂ ਨਾਲ ਕਰਨ ਦੀ ਕੋਸ਼ਿਸ਼ ਕਰੋ। ਵਾਹ ਗੁਰੂ ਇਹ ਹੁੰਦਾ ਵਾਹੇ ਅੰਦਰ ਨੂੰ ਸਵਾਸ ਨਾਲ ਖਿੱਚਣਾ ਤੇ ਗੁਰੂ ਸਵਾਸ ਦੇ ਨਾਲ ਬਾਹਰ ਨੂੰ ਛੱਡਣਾ। ਜਪੋ ਵਾਹੇ ਗੁਰੂ, ਵਾਹੇ ਗੁਰੂ, ਵਾਹ ਗੁਰੂ, ਗੁਰੂ ਗੁਰੂ ਗੁਰੂ ਗੁਰੂ ਗੁਰੂ।

0: ਇਕੱਠ ਯੋਗ ਦੀ ਲੋੜ ਨਹੀਂ ਹੈ। ਜੋ ਕਰੇਗਾ ਹੌਲੀ ਹੌਲੀ ਹੌਲੀ ਹੌਲੀ ਸਹਿਜੇ ਸਹਿਜੇ ਉਸਦੇ ਸਵਾਸਾਂ ਦੇ ਵਿੱਚ ਆਪਣੇ ਆਪ ਨਾਮ ਚੜ੍ਹ ਜਾਂਦਾ। ਨਾਮ ਜੋ ਹੈ ਸਵਾਸਾਂ ਦੇ ਵਿੱਚ ਪ੍ਰਵੇਸ਼ ਕਰ ਦੇਵੇਗਾ। ਧੱਕਾ ਕਰਨ ਦੀ ਲੋੜ ਨਹੀਂ ਹੈ, ਹੱਠ ਯੋਗ ਦੀ ਤਾਂ ਲੋੜ ਹੀ ਨਹੀਂ ਹੈ। ਪਿਆਰ ਦੀ ਲੋੜ ਹੈ, ਸਬਰ ਦੀ ਲੋੜ ਹੈ, ਸੰਤੋਖ ਦੀ ਲੋੜ ਹੈ। ਸਬਰ ਸੰਤੋਖ ਨਾਲ ਸਹਿਜ ਮਤੇ ਸ਼ਾਂਤਮਈ ਸਹਿਜ ਮਾਰਗ ਹੌਲੀ ਹੌਲੀ ਜੋ ਦੀਵਾਨ ਨਾਲ ਜਪੇਗਾ, ਹੌਲੀ ਹੌਲੀ ਆਪਣਾ ਉਹੀ ਆਪਣਾ ਜਿਹੜਾ ਹੈ ਸ਼ਬਦ ਸਵਾਸਾਂ ਵਿੱਚ ਚਲਿਆ ਜਾਵੇਗਾ। ਜੇ ਕੋਈ ਮੂਲ ਮੰਤਰ ਵੀ ਜਪਦਾ ਤਾਂ ਵੀ ਉਹ ਜਿਹੜਾ ਹੈ ਸਵਾਸਾਂ ਵਿੱਚ ਚਲਿਆ ਜਾਂਦਾ ਹੈ। ਫਿਰ ਯੋਗੀ ਲੋਕ ਤੁਸੀਂ ਸੁਣਿਆ ਸੀ ਕੁੰਭਕ ਕਰਦੇ ਨੇ, ਕੁੰਭਕ ਨਾਮ ਹੈ ਰੋਕਣ ਦਾ, ਸਵਾਸ ਰੁਕਦਾ ਹੈ। ਜਿਹੜੇ ਸਿਮਰਨ ਕਰਦੇ ਹਨ, ਨਾਮ ਜਪਦੇ ਹਨ, ਜਵਾਨ ਨਾਲ ਜਪਣਗੇ, ਰਟਨ ਕਰਨਗੇ, ਕਰਦੇ ਜਾਣਗੇ, ਉਹਨਾਂ ਦੀ ਅਵਸਥਾ ਫਿਰ ਇਹ ਆਵੇਗੀ, ਸਵਾਸ ਸਵਾਸ ਨਾਮ ਜਪਣ ਦੀ ਆਵੇਗੀ। ਫਿਰ ਅਵਸਥਾ ਇਹ ਆਵੇਗੀ ਹੌਲੀ ਹੌਲੀ ਉਹਨਾਂ ਦੇ ਫਿਰ ਜਿਹੜੇ ਜਿਵੇਂ ਜਵਾਨ ਦੇ ਵਿੱਚ ਰਸ ਪੈਦਾ ਕਰ ਦਿੰਦਾ ਸਿਮਰਨ, ਇਸੇ ਤਰ੍ਹਾਂ ਸਵਾਸਾਂ ਦੇ ਵਿੱਚ ਵੀ ਜਿਵੇਂ ਸਵਾਸਾਂ ਦੀ ਰਗੜ ਪੈਦਾ ਹੋਵੇਗੀ, ਇਸ ਦੇ ਵਿੱਚ ਵੀ ਇੱਕ ਅਦਭੁਤ ਆਨੰਦ, ਅਦਭੁਤ ਪ੍ਰਕਾਸ਼, ਅਦਭੁਤ ਖਿੱਚ, ਅਦਭੁਤ ਰਸ ਪਰਮਾਤਮਾ ਦਾ ਨਾਮ ਪੈਦਾ ਕਰ ਦੇਵੇਗਾ। ਉਸ ਰਸ ਦੇ ਵਿੱਚ ਯੋਗੀ ਲੋਕ ਤਾਂ ਹੱਠ ਯੋਗ ਕਰਦੇ ਹਨ, ਸਵਾਸ ਨੂੰ ਰੋਕਦੇ ਹਨ, ਕਦੇ ਕੱਢਦੇ ਹਨ, ਕਾਫੀ ਕੁਛ ਹੱਠ ਯੋਗ ਕਰਨਾ ਪੈਂਦਾ ਹੈ। ਤੇ ਜਿਹੜੇ ਗੁਰਮੁਖ ਹੁੰਦੇ ਹਨ ਉਹਨਾਂ ਦੇ ਆਪਣੇ ਆਪ ਹੀ ਸਵਾਸ ਜਿਹੜੇ ਹਨ ਹੌਲੀ ਹੌਲੀ ਆਉਣਗੇ, ਹੌਲੀ ਹੌਲੀ ਜਾਣਗੇ। ਪਰ ਅਭਿਆਸੀ ਸਿਮਰਨ ਕਰਨ ਵਾਲਾ ਉਹ ਹੈ ਜੋ ਆਪਣੇ ਪ੍ਰਾਣਾਂ ਨੂੰ, ਆਪਣੇ ਸਵਾਸਾਂ ਨੂੰ ਆਪਣੀ ਮਰਜ਼ੀ ਨਾਲ ਚਲਾਉਂਦਾ। ਇਹ ਤਾਂ ਵੈਸੇ ਤਾਂ ਚੱਲ ਰਹੇ ਨੇ, ਜਿਸ ਦੇ ਇਹ ਸਵਾਸ ਪ੍ਰਾਣ ਆਪਣੇ ਵਸ ਵਿੱਚ ਹੋ ਜਾਂਦੇ ਹਨ। ਸਮਾਧੀ ਕੀ ਹੈ? ਜਦੋਂ ਇਹ ਪ੍ਰਾਣ ਮਨ ਵਿੱਚ ਲੀਨ ਹੋ ਜਾਂਦੇ ਹਨ, ਪ੍ਰਾਣ ਚੰਚਲ ਹਨ, ਪ੍ਰਾਣਾਂ ਦੀ ਸੰਗਤ ਕਰਕੇ ਮਨ ਵੀ ਚੰਚਲ ਹੋ ਗਿਆ। ਜਦੋਂ ਇਹ ਪ੍ਰਾਣ ਮਨ ਵਿੱਚ ਲੀਨ ਹੋ ਜਾਣ, ਮਨ ਬੁੱਧੀ ਵਿੱਚ ਤੇ ਬੁੱਧੀ ਆਤਮਾ ਵਿੱਚ ਤੇ ਆਤਮਾ ਪਰਮਾਤਮਾ ਵਿੱਚ ਲੀਨ ਹੋ ਜਾਂਦੀ ਹੈ, ਉਸ ਨੂੰ ਸਮਾਧੀ ਅਵਸਥਾ ਕਹਿੰਦੇ ਹਨ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਪ੍ਰਾਣ ਮਨ ਦੇ ਵਿੱਚ ਲੀਨ ਹੋ ਜਾਣ, ਮਨ ਬੁੱਧੀ ਦੇ ਵਿੱਚ, ਬੁੱਧੀ ਆਤਮਾ ਦੇ ਵਿੱਚ, ਆਤਮਾ ਪਰਮਾਤਮਾ ਦੇ ਵਿੱਚ ਲੀਨ ਹੋ ਜਾਵੇ, ਸਿਮਰਨ ਅਭਿਆਸ ਦੁਆਰਾ, ਇਕਾਗਰਤਾ ਦੁਆਰਾ ਜਦੋਂ ਇਹ ਅਵਸਥਾ ਆਉਂਦੀ ਹੈ, ਫਿਰ ਇਹ ਫਿਰ ਜਿਹੜੀ ਹੈ ਸਮਾਧੀ ਦੀ ਅਵਸਥਾ ਆਉਂਦੀ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਜਿੱਥੇ ਮਨ ਫੁਰਨੇ ਫੁਰਨੇ ਚਿੰਤਾਵਾਂ ਤਾਂ ਬਹੁਤ ਦੂਰ ਰਹਿ ਜਾਂਦੀਆਂ ਹਨ, ਫੁਰਨਾ ਵੀ ਜਿੱਥੇ ਨਹੀਂ ਉੱਠਦਾ। ਸੰਕਲਪ ਵਿਕਲਪ ਜੋ ਅਸੀਂ ਪਾਠ ਕਰਦੇ ਹਾਂ, ਵੈਸੇ ਬੈਠੇ ਵੀ ਹੁੰਦੇ ਹਾਂ, ਕਈ ਵਾਰ ਸੰਗਤ ਵਿੱਚ ਵੀ ਬੈਠੇ ਹਾਂ, ਫਿਰ ਵੀ ਸੰਕਲਪ ਫੁਰਨੇ ਫੁਰਨੇ ਆ ਹੀ ਜਾਂਦੇ। ਸੋਚੀ ਜਾਊਗਾ ਘਰ ਬਾਰੇ, ਹੋਰ ਕਿੰਨਾ ਕੁਛ ਸੋਚੀ ਜਾਂਦਾ ਹੈ। ਜੋ ਸਿਮਰਨ ਕਰਦਾ ਹੈ ਬਈ, ਪ੍ਰਾਣਾ ਜਾਪ ਕਰਦਾ ਹੈ, ਸਵਾਸ ਸਵਾਸ ਸਿਮਰਦਾ ਹੈ, ਤੇ ਉਸਦਾ ਆਪਣੇ ਪ੍ਰਾਣਾ ਤੇ ਮਨ ਤੇ ਫੁਰਨਿਆਂ ਤੇ ਕੰਟਰੋਲ ਹੋ ਜਾਂਦਾ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਐਵੇਂ ਨੀ ਕੋਈ ਕਰ ਸਕਦਾ ਮੈਂ ਮਨ ਨੂੰ ਕਾਬੂ ਕਰ ਲਾਂ, ਨਹੀਂ, ਮਨ ਕੋਈ ਪਕੜਿਆ ਨਹੀਂ ਜਾ ਸਕਦਾ। ਗੁਰੂ ਜੀ ਕਹਿੰਦੇ ਨੇ ਮਨ ਲੋਚੈ ਬੁਰਿਆਈਆਂ ਗੁਰ ਸ਼ਬਦੀ ਇਹ ਮਨ। ਗੁਰੂ ਦੇ ਸ਼ਬਦ ਦੁਆਰਾ ਹੀ ਮੁੜੇਗਾ, ਗੁਰੂ ਦੇ ਸ਼ਬਦ ਦੁਆਰਾ ਹੀ ਰੁਕੇਗਾ, ਗੁਰੂ ਦੇ ਸ਼ਬਦ ਦੇ ਰਸ ਦੇ ਵਿੱਚ ਪੈ ਕੇ ਇਹ ਮਨ ਟਿਕੇਗਾ। ਸੁਖਣੀ ਸਾਹਿਬ ਚ ਗੁਰੂ ਜੀ ਕਹਿੰਦੇ ਨੇ ਜਿਉਂ ਮੰਦਨ ਮੰਦਰ ਕੋ ਥੰਮ ਹੈ ਥੰਮਣ, ਤਿਉਂ ਗੁਰ ਕਾ ਸ਼ਬਦ ਮਨਾਇਆ ਸਥੰਮ। ਜਿਵੇਂ ਆਪਾਂ ਪਿੱਲਰ ਖੜਾ ਕਰਦੇ ਹਾਂ, ਉਸ ਦੇ ਉੱਤੇ ਛੱਤ ਟਿਕਦੀ ਹੈ, ਇਸੇ ਤਰ੍ਹਾਂ ਕਹਿੰਦੇ ਜੋ ਗੁਰੂ ਦੇ ਸ਼ਬਦ ਦੇ ਆਸਰੇ ਦੁਆਰਾ ਹੀ ਜੋ ਇਹ ਮਨ ਚੰਚਲ ਤੋਂ ਵੀ ਚੰਚਲ ਹੈ, ਬਹੁਤ ਇਸ ਦੀ ਤੀਬਰ ਗਤੀ ਹੈ, ਮਿੰਟਾਂ ਸਕਿੰਟਾਂ ਦੇ ਵਿੱਚ ਛਿਨਾਂ ਦੇ ਵਿੱਚ ਕਿਤੇ ਤੇ ਕਿਤੇ ਘੁੰਮਦਾ ਬੈਠਾ ਕਿਤੇ ਹੁੰਦਾ, ਸਰੀਰ ਕਰਕੇ ਫਿਰਦਾ ਕਿਤੇ ਹੈ, ਸੁੱਤਾ ਕਿਤੇ ਹੁੰਦਾ ਤੇ ਦੁਨੀਆਂ ਕੋਈ ਹੋਰ ਹੀ ਬਣਾਈ ਹੁੰਦੀ, ਇਤਨਾ ਮਨ ਚੰਚਲ ਹੈ, ਬਿਜਲੀ ਨਾਲੋਂ ਵੀ ਚੰਚਲ ਹੈ, ਇਹਦੀ ਗਤੀ ਬੜੀ ਤੇਜ਼ ਹੈ। ਉਹ ਹੋਰ ਕਿਸੇ ਤਰੀਕੇ ਨਾਲ ਨਹੀਂ ਪਕੜਿਆ ਜਾਵੇਗਾ, ਗੁਰੂ ਦੇ ਸ਼ਬਦ ਦੁਆਰਾ ਇਹ ਸਿਮਰਨ ਦੁਆਰਾ ਹੀ ਪਕੜਿਆ ਜਾਵੇਗਾ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਸਿਮਰਨ ਕਰਦਿਆਂ ਐਸੀ ਅਵਸਥਾ ਆ ਜਾਵੇਗੀ ਕਿ ਮਨ ਨਾ, ਜੇ ਮਨ ਨੂੰ ਕਹੋ ਵੀ ਜਾ ਤਾਂ ਵੀ ਨਹੀਂ ਜਾਵੇਗਾ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਕਿਉਂਕਿ ਮਨ ਰਸ ਚਾਹੁੰਦਾ ਹੈ, ਰਸਾਂ ਵਿੱਚ ਪਿਆ ਹੋਇਆ, ਜਦੋਂ ਇਹਨੂੰ ਸਿਮਰਨ ਦਾ ਸੱਚਾ ਰਸ ਮਿਲ ਗਿਆ, ਨਾਮ ਦਾ ਰਸ ਮਿਲ ਗਿਆ। ਬਾਬਾ ਫਰੀਦ ਜੀ ਕਹਿੰਦੇ ਨੇ ਫਰੀਦਾ ਸ਼ੱਕਰ ਖੰਡ ਨਵਾਤ ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ। ਕਹਿੰਦੇ ਸ਼ੱਕਰ ਮਿੱਠੀ ਹੈ, ਖੰਡ ਮਿੱਠੀ ਹੈ, ਗੁੜ ਮਿੱਠਾ ਹੈ, ਸ਼ਹਿਦ ਮਿੱਠਾ ਹੈ, ਪਰੰਤੂ ਪਰਮਾਤਮਾ ਦੇ ਨਾਮ ਦੇ ਬਰਾਬਰ ਨਹੀਂ ਕੋਈ ਚੀਜ਼ ਮਿੱਠੀ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਅੰਮ੍ਰਿਤ ਨਾਮ ਪਰਮੇਸ਼ਰ ਤੇਰਾ, ਜੋ ਸਿਮਰੈ ਸੋ ਜੀਵੈ।

0: ਅੰਮ੍ਰਿਤ ਨਾਮ ਨਿਧਾਨ ਹੈ, ਮਿਲ
1: ਪੀਵੋ ਭਾਈ।
0: ਪਰਮਾਤਮਾ ਦਾ ਨਾਮ ਕਹਿੰਦੇ ਇਤਨਾ ਮਿੱਠਾ ਹੈ, ਅੰਮ੍ਰਿਤ ਹੈ, ਅੰਮ੍ਰਿਤ ਹੈ, ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਸੋ ਜਦੋਂ ਇਸ ਮਨ ਨੂੰ ਅੰਮ੍ਰਿਤ ਵਰਗਾ ਸਵਾਦ ਉਹ ਰਸ ਆ ਗਿਆ, ਫਿਰ ਇਹ ਕਿੱਥੇ ਜਾਵੇਗਾ, ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਜਿਉ ਮੰਦਰ ਕੋ ਥੰਮ ਹੈ ਥੰਮਨ, ਤਿਉ ਗੁਰ ਕਾ ਸ਼ਬਦ
1: ਮਨ ਹੈ ਅਸਥੰਮਨ।
0: ਜਿਮ ਪਿੱਲਰ ਇੱਕ ਸਪੋਰਟ ਜਿਹੜੀ ਹੈ ਛੱਤ ਨੂੰ ਰੋਕਦੀ ਹੈ, ਇਸੇ ਤਰ੍ਹਾਂ ਮਨ ਨੂੰ ਗੁਰੂ ਦਾ ਸ਼ਬਦ ਹੀ ਰੋਕ ਸਕਦਾ ਹੈ, ਬੋਲੋ
1: ਸਤਨਾਮ।
0: ਉਂਝ ਨੀ ਕੋਈ ਮਨ ਨੂੰ ਟਿਕਾ ਸਕਦਾ, ਗੁਰੂ ਦੇ ਸ਼ਬਦ ਦੁਆਰਾ ਹੀ ਮਨ ਟਿਕੇਗਾ, ਗੁਰੂ ਦੇ ਸ਼ਬਦ ਦੁਆਰਾ ਹੀ ਮਨ ਬਸ ਵਿਚ ਆਵੇਗਾ, ਬੋਲੋ
1: ਸਤਨਾਮ।
0: ਜੋ ਸਵਾਸ ਸਵਾਸ ਨਾਮ ਜਪਦੇ ਹਨ, ਜੋਗੀ ਲੋਕ ਤਾਂ ਹੱਠ ਨਾਲ ਕੁੰਭਕ ਕਰਦੇ ਹਨ, ਰੁਕਦੇ ਹਨ ਕੁਛ ਮਿੰਟ ਗਿਣਤੀ, ਜੋ ਸਿਮਰਨ ਕਰਦੇ ਹਨ ਉਹਨਾਂ ਦਾ ਹੌਲੀ ਹੌਲੀ ਆਪਣੇ ਆਪ ਹੀ ਕੁੰਭਕ ਹੋਣ ਲੱਗ ਜਾਂਦਾ ਹੈ। ਨਾਭੀ ਸਥਾਨ ਦੇ ਵਿਚ ਜਾਂ ਤ੍ਰਿਕੁਟੀ ਸਥਾਨ ਦੇ ਵਿਚ ਇਸ ਨੂੰ ਕੇਵਲੀ ਕੁੰਭਕ ਕਹਿੰਦੇ ਹਨ। ਕੇਵਲੀ ਕੁੰਭਕ ਭਾਵ ਆਪਣੇ ਆਪ ਹੀ ਸਹਿਜ ਦੇ ਵਿਚ ਹੀ ਜਿਉਂ ਜਿਉਂ ਮਨ ਟਿਕਦਾ ਜਾਵੇਗਾ, ਸਵਾਸ ਟਿਕਦਾ ਜਾਵੇਗਾ, ਆਪਣੇ ਆਪ ਹੀ ਕੁੰਭਕ ਹੁੰਦਾ ਜਾਵੇਗਾ, ਬੋਲੋ
1: ਸਤਨਾਮ,
0: ਰਸ ਪੈਦਾ ਹੋਵੇਗਾ। ਇਹ ਪਰ ਹੁਣ ਇਸ ਨੂੰ ਜੇ ਕੋਈ ਸਮਝੇਗਾ, ਜੇ ਕੋਈ ਕਰੇਗਾ, ਇਸ ਰਸ ਵਿਚ ਅਪੜਿਆ ਹੋਵੇਗਾ, ਤਾਂ ਉਹ ਇਸ ਗੱਲ ਨੂੰ ਸਮਝ ਸਕੇਗਾ, ਬੋਲੋ
1: ਸਤਨਾਮ।
0: ਇਸ ਵਾਸਤੇ ਸਾਨੂੰ ਕੀ ਕਰਨਾ ਪਵੇਗਾ? ਇਸ ਤਰ੍ਹਾਂ ਨੀ ਆਪਾਂ ਬੈਠ ਗਏ ਚੌਂਕੜਾ ਲਗਾ ਕੇ ਉਸ ਅਵਸਥਾ ਵਿਚ ਚਲਾ ਜਾਵਾਂਗੇ, ਨਹੀਂ। ਇਸ ਵਾਸਤੇ ਸਾਨੂੰ ਕੀ ਕਰਨਾ ਪਵੇਗਾ? ਕਮਾਈ ਕਰਨੀ ਪਵੇਗੀ, ਬੋਲੋ ਨਾਮ ਜਪਣਾ ਪਵੇਗਾ ਅੰਮ੍ਰਿਤ ਵੇਲੇ। ਦੂਸਰਾ ਸਤਸੰਗਤ, ਇਹ ਵੀ ਇੱਕ ਅੰਮ੍ਰਿਤ ਵੇਲਾ ਹੈ। ਤੀਸਰਾ ਮਨੁੱਖਾ ਜਨਮ, ਇਹ ਵੀ ਸਾਰਾ ਅੰਮ੍ਰਿਤ ਵੇਲਾ ਹੈ, ਬੋਲੋ
1: ਸਤਨਾਮ।
0: ਜੋ ਮਨੁੱਖਾ ਜਨਮ ਦੇ ਸੰਗਤ ਵਿਚ ਅੰਮ੍ਰਿਤ ਵੇਲੇ ਜਾਂ ਰਾਤ ਦੇ ਵਕਤ ਜੋ ਵੀ ਸਮਾਂ ਇਹ ਨਾਮ ਜਪੇਗਾ, ਸਿਮਰਨ ਕਰੇਗਾ, ਇਸ ਦੀ ਕਮਾਈ ਕਰੇਗਾ, ਤੁਰਦਿਆਂ ਫਿਰਦਿਆਂ ਉੱਠਦਿਆਂ ਬਹਿੰਦਿਆਂ, ਇਹ ਜਾਣ ਕੇ ਵੀ ਸੰਸਾਰ ਸਭ ਝੂਠਾ ਹੈ, ਪਰਮਾਤਮਾ ਦਾ ਨਾਮ ਹੀ ਕੰਮ ਆਵੇਗਾ, ਕਿਉਂਕਿ ਸਾਰੀ ਬਾਣੀ ਇਹੀ ਕਹਿੰਦੀ ਹੈ ਵਾਰ ਵਾਰ ਵਾਰ ਵਾਰ। ਵੱਖਰੀ ਗੱਲ, ਅਸੀਂ ਇਸ ਨੂੰ ਸਮਝਦੇ ਨਹੀਂ, ਸੁਣਦੇ ਨਹੀਂ, ਜਾਂ ਬਾਣੀ ਨੂੰ ਗੁਰੂ ਕਹਿੰਦੇ ਹਾਂ ਪਰੰਤੂ ਅਸੀਂ ਵਿਸ਼ਵਾਸ ਨਹੀਂ ਕਰਦੇ। ਸੋ ਇਸ ਕਰਕੇ ਜੋ ਇਹ ਕਮਾਈ ਕਰੇਗਾ, ਗੁਰੂ ਨਾਨਕ ਸਾਹਿਬ ਪਾਤਸ਼ਾਹ ਇੱਕ ਜਗ੍ਹਾ ਇਸ ਤਰ੍ਹਾਂ ਇਸ ਜਗ੍ਹਾ ਗਏ, ਮਰਦਾਨਾ ਕਹਿੰਦਾ ਮਹਾਰਾਜ ਕੁਛ ਖਾਣ ਵਾਸਤੇ ਨਹੀਂ ਮਿਲਦਾ ਹੈ, ਕੁਛ ਕਿਰਪਾ ਕਰੋ, ਮੈਨੂੰ ਬੜੀ ਭੁੱਖ ਸਤਾਉਂਦੀ ਹੈ। ਚੋਜੀ ਪ੍ਰੀਤਮ ਨੇ ਇੱਕ ਐਸਾ ਚੋਜ ਕੀਤਾ, ਉੱਥੇ ਨਦੀ ਵਗ ਰਹੀ ਹੈ, ਨਦੀ ਦੇ ਕੰਢੇ ਤੇ ਬੈਠੇ ਹਨ, ਇੱਕ ਬਹੁਤ ਸਾਰੇ ਫਲ ਟੁੱਟ ਟੁੱਟ ਕੇ ਨਦੀ ਵਿੱਚ ਡਿੱਗ ਰਹੇ ਹਨ, ਚੋ ਰਹੇ ਹਨ, ਉਹਨਾਂ ਵਿੱਚੋਂ ਰਸ ਚੋ ਰਿਹਾ ਹੈ। ਗੁਰੂ ਮਹਾਰਾਜ ਨੇ ਕਹਿਣਾ ਕੀਤਾ ਮਰਦਾਨਿਆ, ਵੀ ਇਹ ਫਲ ਤੂੰ ਖਾ ਲੈ, ਪਰ ਲਾਲਚ ਨਾ ਕਰੀ, ਇਹ ਫਲ ਤੂੰ ਖਾ ਲੈ। ਤੇ ਜਦੋਂ ਮਰਦਾਨੇ ਨੇ ਜਨਮ ਸਾਖੀ ਵਿੱਚ ਆਉਂਦਾ ਹੈ ਇਹ ਲੇਖ, ਜਦੋਂ ਮਰਦਾਨੇ ਨੇ ਉਸ ਫਲਾਂ ਦੇ ਰਸ ਨੂੰ ਚੱਖਿਆ ਜਵਾਨ ਦੇ ਨਾਲ, ਮਰਦਾਨੇ ਦੀ ਕਈ ਦਿਨ ਸਮਾਧੀ ਨਹੀਂ ਖੁੱਲੀ, ਬੋਲੋ ਕਈ ਦਿਨ ਸਮਾਧੀ ਨਹੀਂ ਖੁੱਲੀ। ਕਈ ਦਿਨਾਂ ਬਾਅਦ ਜਦੋਂ ਮਰਦਾਨੇ ਨੂੰ ਸੋਝੀ ਆਈ, ਸਰੀਰਕ ਅਵਸਥਾ ਜਾਗਰਤ ਵਿੱਚ ਆਇਆ, ਪੁੱਛਣਾ ਕੀਤਾ ਮਹਾਰਾਜ ਧੰਨ ਹੈ, ਇਹ ਕਿਹੋ ਜਿਹਾ ਫਲ ਹੈ, ਇਹ ਆਪਾਂ ਇਹਦੇ ਬੀਜ ਨਾ ਲੈ ਜਾਈਏ, ਇਸ ਫਲ ਦੇ ਆਪਾਂ ਬੀਜ ਨਾ ਲੈ ਜਾਈਏ। ਭੋਲਾ ਮਰਦਾਨਾ ਕਹਿੰਦਾ ਹੈ ਵੀ ਆਪਾਂ ਉੱਥੇ ਜਾ ਕੇ ਤਲਵੰਡੀ ਵਿੱਚ ਬੀਜ ਦਿਆਂਗੇ, ਇੱਥੇ ਤਾਂ ਕੋਈ ਇਹਨੂੰ ਖਾਣ ਵਾਲਾ ਹੀ ਨਹੀਂ ਹੈ, ਇਹ ਤਾਂ ਐਵੇਂ ਅਜਾਈ ਨਦੀ ਵਿੱਚ ਵਗ ਰਿਹਾ ਹੈ, ਐਵੇਂ ਫਲ ਟੁੱਟ ਟੁੱਟ ਕੇ ਡਿੱਗੀ ਜਾ ਰਹੇ ਹਨ, ਐਵੇਂ ਰਸ ਚੋਰ ਅਜਾਈ ਜਾ ਰਿਹਾ। ਧੰਨ ਗੁਰੂ ਨਾਨਕ ਜੀ ਨੇ ਪਤਾ ਕੀ ਕਿਹਾ? ਧੰਨ ਗੁਰੂ ਨਾਨਕ ਜੀ ਕਹਿੰਦੇ ਨੇ ਨਹੀਂ ਮਰਦਾਨਿਆ, ਹੱਸ ਕੇ ਮੁਸਕਰਾ ਕੇ ਚੋਜੀ ਪ੍ਰੀਤਮ ਕਹਿੰਦੇ ਨੇ ਮਰਦਾਨਿਆ, ਇਹ ਆਮ ਫਲ ਨਹੀਂ, ਇਹ ਅਮਰ ਫਲ ਹੈ, ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਜੋ ਤੂੰ ਚੱਖਿਆ ਇੰਨੇ ਦਿਨ ਬਾਅਦ, ਇਹ ਤੈਨੂੰ ਇਹ ਅੰਮ੍ਰਿਤ ਰਸ ਜੋ ਤੂੰ ਪੀਤਾ ਹੈ, ਇਹ ਨਾਮ ਰਸ ਹੈ, ਬੋਲੋ
1: ਸਤਨਾਮ।
0: ਇਹ ਇਸ ਤਰ੍ਹਾਂ ਨੀ ਮਿਲਦਾ ਜਿਵੇਂ ਤੂੰ ਕਹਿੰਦਾ ਜਾ ਕੇ ਕਿਤੇ ਬੀਜ ਬੀਜ ਦੀਏ। ਗੁਰੂ ਜੀ ਕਹਿੰਦੇ ਹਨ ਜਿਨ੍ਹਾਂ ਨੇ ਦੁਨੀਆਂ ਦੇ ਰਸਾਂ ਨੂੰ ਤਿਆਗ ਕੇ, ਹੇ ਭਾਈ ਮਰਦਾਨਾ, ਜਿਨ੍ਹਾਂ ਨੇ ਦੁਨੀਆਂ ਦੇ ਰਸਾਂ ਨੂੰ ਤਿਆਗ ਕੇ ਪਰਮਾਤਮਾ ਦੇ ਨਾਮ ਨੂੰ ਜਿਹੜੇ ਜਪਦੇ ਹਨ, ਇਹ ਰਸ ਤਾਂ ਉਹਨਾਂ ਦੀ ਰਸਨਾ ਤੇ ਜਾਂਦਾ ਹੈ, ਬੋਲੋ
1: ਸਤਨਾਮ ਸ੍ਰੀ
0: ਵਾਹਿਗੁਰੂ। ਇਹ ਰਸ ਉਹਨਾਂ ਦੀ ਰਸਨਾ ਤੇ ਜਾਂਦਾ ਹੈ ਜਿਹੜੇ ਸਵਾਸ ਸਵਾਸ ਪਰਮੇਸ਼ਰ ਦਾ ਨਾਮ ਜਪਦੇ ਨੇ, ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਜੋ ਸਵਾਸ ਸਵਾਸ ਪਰਮਾਤਮਾ ਦਾ ਸਿਮਰਨ ਕਰਦੇ ਹਨ ਮਰਦਾਨਿਆ, ਇਸ ਤਰ੍ਹਾਂ ਨੀ ਮਿਲਦਾ, ਇਹ ਰਸ ਉਹਨਾਂ ਦੀ ਰਸਨਾ ਤੇ ਜਾਂਦਾ ਜਿਨ੍ਹਾਂ ਨੇ ਦੁਨੀਆਂ ਦੇ ਰਸ ਤਿਆਗ ਦਿੱਤੇ ਹਨ ਪਰਮਾਤਮਾ ਵਾਸਤੇ, ਪਰਮਾਤਮਾ ਦੇ ਨਾਮ ਵਾਸਤੇ। ਅਲੂਣੀ ਸਿਰ ਚੱਟੀ ਹੈ ਜਿਨ੍ਹਾਂ ਨੇ ਆਖਣ ਔਖਾ ਸਾਚਾ ਨਾਮ ਜਪਿਆ ਹੈ। ਇਹ ਮਰਦਾਨੇ ਉਹਨਾਂ ਦੀ ਰਸਨਾ ਤੇ ਇਹ ਫਲ ਇਹ ਰਸ ਜਾਂਦਾ ਹੈ। ਬੋਲੋ ਜੋ ਸਵਾਸ ਸਵਾਸ ਪਰਮੇਸ਼ਰ ਜੀ ਦਾ ਆਰਾਧਨ ਕਰਦੇ ਹਨ, ਪਰਮਾਤਮਾ ਦੇ ਨਾਮ ਨੂੰ ਜਪਦੇ ਹਨ, ਇਹ ਰਸ ਉਹਨਾਂ ਦੀ ਰਸਨਾ ਤੇ ਜਾਂਦਾ ਹੈ ਤੇ ਉਹ ਇਸ ਰਸ ਨੂੰ ਪੀ ਕੇ ਮਸਤ ਹੋ ਜਾਂਦੇ ਨੇ। ਬੋਲੋ ਉਹਨਾਂ ਨੂੰ ਖਮਾਰੀ ਚੜ ਜਾਂਦੀ ਹੈ, ਦੁਨਿਆਵੀ ਭੁੱਖਾਂ ਸਾ ਮਿਟ ਜਾਂਦੀਆਂ ਹਨ। ਜਿਨ੍ਹਾਂ ਨੂੰ ਇਹ ਰਸ ਦਾ ਇੱਕ ਕਿਣਕਾ ਜਿਨ੍ਹਾਂ ਦੀ ਰਸਨਾ ਤੇ ਆਉਂਦਾ ਹੈ, ਸੋ ਜੋ ਪਰਮਾਤਮਾ ਦਾ ਨਾਮ ਜਪਦੇ ਹਨ।

0: ਜੀ ਕਹਿੰਦੇ ਹਨ ਪਰਮਾਤਮਾ ਦਾ ਨਾਮ ਅੰਮ੍ਰਿਤ ਨਿਧਾਨ ਹੈ। ਸੰਗਤ ਨਾਲ ਮਿਲ ਕੇ, ਗੁਰੂ ਨਾਲ ਮਿਲ ਕੇ, ਗੁਰਮੁਖਾਂ ਦੇ ਨਾਲ ਮਿਲ ਕੇ ਇਸ ਅੰਮ੍ਰਿਤ ਰਸ ਨੂੰ ਪੀਓ, ਫਿਰ ਕੀ ਹੋਏਗਾ? ਜਿਸ ਸਿਮਰਤ ਸੁਖ ਪਾਈ ਆ, ਇਹੋ ਜਿਹਾ ਸੁਖ ਮਿਲੇਗਾ। ਸਭ ਤਿਖਾ ਬੁਝਾਈ, ਤਿਖਾ ਨਾਮ ਹੈ ਪਿਆਸ ਦਾ, ਸਾਰੀਆਂ ਦੁਨੀਆਂ ਦੀਆਂ ਪਿਆਸਾਂ ਹੀ ਬੁਝ ਜਾਣਗੀਆਂ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਜਿਸ ਸਿਮਰ

0: ਸੋ ਗੁਰੂ ਜੀ ਕਹਿੰਦੇ ਹਨ ਮਰਦਾਨਿਆਂ ਹਾਂ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਦਾ ਸਿਮਰਨ ਕਰਦੇ ਹਨ, ਜੋ ਕਲਨਾ ਕਰਦੇ ਹਨ, ਕਮਾਈ ਕਰਦੇ ਹਨ, ਦੁਨਿਆਵੀ ਰਸਾਂ ਦਾ ਤਿਆਗ ਕਰਕੇ ਜੋ ਪਰਮਾਤਮਾ ਦਾ ਨਾਮ ਦਾ ਸਿਮਰਨ ਕਰਦੇ ਹਨ, ਇਹ ਰਸ ਉਹਨਾਂ ਦੀ ਜ਼ਬਾਨ ਤੇ ਜਾਂਦਾ ਹੈ। ਬੋਲੋ ਸੋ ਜਦੋਂ ਇਹ ਰਸ ਮਨ ਨੂੰ ਥੋੜਾ ਥੋੜਾ ਮਿਲ ਜਾਵੇ ਫਿਰ ਮਨ ਕਿਉਂ ਨਹੀਂ ਟਿਕੇਗਾ? ਬੋਲੋ
1: ਸਤਨਾਮ।
0: ਸਿਮਰਨ ਜੋ ਸਾਧਨਾ ਦੀ ਪ੍ਰਾਰੰਭਤਾ ਵਿੱਚ ਸਤ ਸੰਗਤ ਆਪ ਜੀ ਨੇ ਸਰਵਣ ਕੀਤਾ ਸੀ ਨਾ, ਖੰਡ ਖੰਡ ਕਹਿਣ ਦੇ ਨਾਲ ਮੂੰਹ ਮਿੱਠਾ ਨਹੀਂ ਹੁੰਦਾ। ਕਈ ਲੋਕ ਕਹਿੰਦੇ ਹਨ ਖੰਡ ਖੰਡ ਕਹਿਣ ਦੇ ਨਾਲ ਮੂੰਹ ਮਿੱਠਾ ਨਹੀਂ ਹੁੰਦਾ, ਵੀ ਵਾਹਿਗੁਰੂ ਵਾਹਿਗੁਰੂ ਕਹਿਣ ਦੇ ਨਾਲ, ਵਾਹਿਗੁਰੂ ਵਾਹਿਗੁਰੂ ਕਹਿਣ ਦੇ ਨਾਲ ਭਾਈ ਜ਼ਬਾਨ ਹੀ ਪਵਿੱਤਰ ਨਹੀਂ ਹੁੰਦੀ, ਮਨ ਹੀ ਪਵਿੱਤਰ ਨਹੀਂ ਹੁੰਦਾ, ਮਨ ਵਿੱਚ ਪਰਮੇਸ਼ਰ ਆ ਕੇ ਵੱਸ ਜਾਂਦਾ ਹੈ। ਬੋਲੋ ਕੌਣ ਕਹਿੰਦੇ ਹਨ? ਗੁਰੂ ਜੀ ਕਹਿੰਦੇ ਹਨ, ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਹਨ, ਬਾਣੀ ਕਹਿੰਦੀ ਹੈ। ਸੋ ਪਰਮਾਤਮਾ ਦਾ ਨਾਮ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ, ਹੇ ਪਰਮੇਸ਼ਰ ਹੇ ਵਾਹਿਗੁਰੂ ਤੇਰਾ ਨਾਮ ਅੰਮ੍ਰਿਤ ਹੈ। ਸੋ ਨਾਮ ਨੂੰ ਜਪਣਾ ਫਿਰ ਕੀ ਹੋਇਆ? ਅੰਮ੍ਰਿਤ ਪੀਣਾ ਹੋਇਆ। ਬੋਲੋ ਨਾਮ ਨੂੰ ਜਪਣਾ ਕੀ ਹੈ? ਅੰਮ੍ਰਿਤ ਪੀਣਾ ਹੈ। ਜੇ ਕੋਈ ਅੰਮ੍ਰਿਤ ਪੀਂਦਾ ਹੋਵੇ ਫਿਰ ਉਸਦਾ ਮਨ ਨਾ ਟੇਕੇ ਕਿਵੇਂ ਹੋ ਸਕਦਾ? ਜੇ ਅਸੀਂ ਨਾਮ ਨੂੰ ਅੰਮ੍ਰਿਤ ਸਮਝਾਂਗੇ, ਅੰਮ੍ਰਿਤ ਜਾਣ ਕੇ ਪੀਵਾਂਗੇ, ਫਿਰ ਜ਼ਬਾਨ ਦੇ ਨਾਲ ਵਹਿਰੂ ਵਹਿਰੂ ਕਰਨਾ ਕੀ ਹੋਇਆ ਭਾਈ? ਅੰਮ੍ਰਿਤ ਪੀਣਾ। ਬੋਲੋ ਕਰਾਂਗੇ ਜੇ ਅਸੀਂ ਕੁਛ ਸਮਾਂ ਕੱਢਾਂਗੇ, ਪੰਜ ਮਿੰਟ ਦਾ ਹੀ ਤੁਸੀਂ ਸੁਣਿਆ, ਪੰਜ ਮਿੰਟ ਹੀ ਨਾਮ ਜਪਣ ਦਾ ਕੀ ਫਲ ਹੈ ਭਾਈ? ਸੁਣਿਆ ਨਾ ਕਿਤਨਾ ਵੱਡਾ ਖਜ਼ਾਨਾ। ਜੂਲੀਆ ਦੀ ਰੂਹ ਕਹਿੰਦੀ ਹੈ ਤੂੰ ਆ ਕੇ ਵੇਖੇਗਾ ਕਿੱਡਾ ਵੱਡਾ ਖਜ਼ਾਨਾ ਇਕੱਠਾ ਕੀਤਾ ਹੈ ਤੂੰ, ਜੇ ਤੂੰ ਪੰਜ ਮਿੰਟ ਹੀ ਪਰਮਾਤਮਾ ਦਾ ਨਾਮ ਜਪੇਗਾ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਸੋ ਉਹਨਾਂ ਦਾ ਜੀਵਨ ਸਫਲ ਹੋ ਜਾਂਦਾ ਹੈ ਭਾਈ। ਉਂਝ ਤਾਂ ਮਹਾਰਾਜ ਜੀ ਕਹਿੰਦੇ ਨੇ ਕਿਤਨਾ ਨਾਮ ਜਪਣਾ? ਦਿਨ ਰਾਤੀ ਆਰਾਧੋ ਪਿਆਰੋ ਨਿਮਖ ਨਾ ਕੀਜੈ, ਊਠਤ ਬੈਠਤ ਸੋਭਤ ਨਾਮ ਕਹੋ ਨਾਨਕ ਜਨਕੈ। ਉੱਠਦੇ ਵੀ ਤੁਰੇ ਫਿਰਦੇ ਵੀ ਬਹਿੰਦਿਆਂ ਵੀ ਗੱਪਾਂ ਛੱਪਾਂ ਨਿੰਦਾ ਚੁਗਲੀ ਤੋਂ ਬਚ ਕੇ, ਕਹਿੰਦੇ ਪਰਮਾਤਮਾ ਦਾ ਨਾਮ ਜਪੋ ਜੋ ਨਿੰਦਾ ਚੁਗਲੀ ਗੱਪਾਂ ਛੱਪਾਂ ਵਿੱਚ ਸਮਾਂ ਬਰਬਾਦ ਕਰਦੇ ਹੋ, ਪਰਮਾਤਮਾ ਦਾ ਨਾਮ ਜਪੋ, ਬਹਾਨੇ ਨਾ ਕਰੋ। ਬੋਲੋ
1: ਸਤਨਾਮ ਸ੍ਰੀ
0: ਵਾਹਿਗੁਰੂ। ਸਾਨੂੰ ਤਾਂ ਜੀ ਨਾਮ ਜਪਣ ਵਾਸਤੇ ਵਿਹਲੇ ਨਹੀਂ ਮਿਲਦਾ, ਨਾਮ ਜਪਣ ਵਾਸਤੇ ਟਾਈਮ ਹੀ ਨਹੀਂ ਮਿਲਦਾ। ਗੁਰੂ ਜੀ ਕਹਿੰਦੇ ਭਾਈ ਦੁਨੀਆਂ ਵਿੱਚ ਆਈਏ ਇਸ ਵਾਸਤੇ ਹਾਂ, ਤੇ ਨਾਮ ਕਿਵੇਂ ਨਹੀਂ ਜਪ ਸਕਦੇ? ਬੰਦਾ ਤੁਰਿਆ ਫਿਰਦਾ ਵੀ ਜਪ ਸਕਦਾ ਹੈ, ਬੈਠਾ ਵੀ ਜਪ ਸਕਦਾ ਹੈ, ਪਿਆ ਤੱਕ ਵੀ, ਉਠਤ ਬੈਠਤ ਸੋਵਤ ਨਾਮ, ਗੁਰੂ ਜੀ ਕਹਿੰਦੇ ਸੁੱਤਿਆਂ ਪਿਆ ਵੀ। ਬੋਲੋ ਉੱਠਦਿਆਂ ਵੀ ਬੈਠਦਿਆਂ ਵੀ ਤੁਰਿਆ ਫਿਰਦਿਆਂ ਵੀ ਚੌਂਕੜਾ ਲਗਾ ਕੇ ਵੀ ਸਹਿਜ ਆਸਣ ਤੇ ਬੈਠਿਆਂ ਵੀ, ਇਹ ਜੋ ਆਪਾਂ ਸਾਧਨਾ ਕਰਦੇ ਹਾਂ ਘੜੀ ਬੈਠਦੇ ਹਾਂ, ਇਹ ਤਾਂ ਇੱਕ ਅੰਮ੍ਰਿਤ ਵੇਲਾ, ਇਹ ਤਾਂ ਇੱਕ ਇਸ ਤਰ੍ਹਾਂ ਹੈ ਜਿਵੇਂ ਕਲੋਕ ਨੂੰ ਚਾਬੀ ਦੇਈ ਦੀ ਹੁੰਦੀ ਹੈ, ਕਲੋਕ ਨੂੰ ਚਾਬੀ ਦਿੱਤੀ 24 ਘੰਟੇ ਉਹ ਆਪਣੇ ਆਪ ਐਟੋਮੈਟਿਕਲੀ ਚੱਲਦਾ ਰਹੇਗਾ, ਉਸ ਨੂੰ ਫਿਰ 24 ਘੰਟੇ ਬਾਅਦ ਚਾਬੀ ਦੇਣ ਦੀ ਲੋੜ ਪੈਂਦੀ ਹੈ। ਇਸੇ ਤਰ੍ਹਾਂ ਹੀ ਜੋ ਅੰਮ੍ਰਿਤ ਵੇਲਾ ਜਾਂ ਸੰਗਤ ਵਿੱਚ ਬੈਠ ਕੇ ਨਾਮ ਜਪਣਾ, ਇਹ ਹੈ ਚਾਬੀ ਲਾਉਣੀ। ਬੋਲੋ
1: ਸਤਨਾਮ।
0: ਫਿਰ ਦਿਨ ਰਾਤ ਆਪਣੇ ਆਪ ਹੀ ਨਾਮ ਉਸ ਤੋਂ ਜਪਿਆ ਜਾਵੇਗਾ, ਉਸਦਾ ਸਵਾਸ। ਗੁਰੂ ਜੀ ਕਹਿੰਦੇ ਇੱਕ ਸਵਾਸ ਵੀ ਖਾਲੀ ਨਾ ਜਾਣ ਦਿਓ, ਜੇ ਨਾਮ ਤੋਂ ਬਿਨਾਂ ਸਵਾਸ ਵੀ ਖਾਲੀ ਚਲੇ ਗਏ, 24,000 ਸਵਾਸ ਦਿਨ ਰਾਤ ਕਰਕੇ ਆਉਂਦੇ ਹਨ, ਉਹ ਤਾਂ ਫਿਰ ਵਿਅਰਥ ਚਲੇ ਗਏ। ਸੋ ਜੋ ਚੌਂਕੜਾ ਲਗਾ ਕੇ ਇਕਾਗਰ ਚਿੱਤ ਹੋ ਕੇ ਬੈਠਣਾ, ਕਮਾਈ ਕਰਨੀ, ਇਹ ਹੈ ਚਾਬੀ ਲਗਾਉਣੀ। 2 ਘੰਟੇ 2.5 ਘੰਟੇ ਘੰਟਾ ਡੇਢ ਘੰਟਾ ਜਿਤਨੇ ਵੀ ਕਿਸੇ ਦੀ ਸਮਰੱਥਾ, 5 ਮਿੰਟ ਤੋਂ ਹੀ ਸ਼ੁਰੂ ਹੋ ਕੇ, 5 ਮਿੰਟ ਤੋਂ। 5 ਮਿੰਟ ਨਾਮ ਜਪਣਾ ਕੀ ਔਖਾ ਹੈ? 5 ਮਿੰਟ ਤੋਂ 10 ਮਿੰਟ ਹੋ ਜਾਏਗਾ, 15 ਮਿੰਟ ਹੋ ਜਾਣਗੇ, 20 ਹੋ ਜਾਣਗੇ, ਅੱਧਾ ਘੰਟਾ ਹੋ ਜਾਵੇਗਾ, 5 ਮਿੰਟ। ਸੋ ਇਹ ਹੈ ਚਾਬੀ ਲਗਾਉਣੀ, ਤੇ ਚਾਬੀ ਲਗਾਈ ਫਿਰ ਕਲਾਕ ਆਪਣੇ ਆਪ ਚੱਲਦਾ ਰਹੇਗਾ। ਸੰਗਤ ਵਿੱਚ ਬੈਠ ਕੇ ਅਸੀਂ ਚਾਬੀ ਲਗਾਉਣੀ ਹੈ ਭਾਈ, ਸਿਮਰਨ ਦੀ, ਨਾਮ ਦੀ, ਜੋ ਇਹ ਬੈਠ ਕੇ ਸਵਾਸਾਂ ਦੀ ਚਾਬੀ। ਜੇ ਵੈਸੇ ਕੋਈ ਸੋਚੇ ਵੀ ਆਪਣੇ ਆਪ ਨਹੀਂ, ਆਪਣੇ ਆਪ ਨਹੀਂ, ਚਾਬੀ ਦੇਣੀ ਪਵੇਗੀ, ਸਤਸੰਗਤ ਕਰਨੀ ਪਵੇਗੀ, ਬੈਠ ਕੇ ਨਾਮ ਜਪਣਾ ਪਵੇਗਾ, ਫਿਰ ਤੁਰਦਿਆਂ ਫਿਰਦਿਆਂ ਜਪ ਸਕਦਾ, ਵੈਸੇ ਗੱਲਾਂ ਬਾਤਾਂ ਦੇ ਨਾਲ ਨਹੀਂ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਊਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨਕੈ। ਕਹਿੰਦੇ ਜਨਾਂ ਦਾ ਤਾਂ ਕੰਮ ਇਹੀ ਹੈ, ਸਿੱਖਾਂ ਦਾ, ਸੇਵਕਾਂ ਦਾ, ਜੋ ਮਨੁੱਖ ਹੈ ਉਸਦਾ ਕੰਮ ਇਹੀ ਹੈ ਪਰਮਾਤਮਾ ਦਾ ਨਾਮ ਜਪਣਾ। ਜੇ ਤੂੰ ਇਹ ਕੰਮ ਨੂੰ ਛੱਡ ਕੇ ਦੂਸਰੇ ਕੰਮ ਕਰਨੇ ਹਨ, ਪਰੰਤੂ ਇਹਨੂੰ ਛੱਡ ਕੇ ਨਹੀਂ, ਜਪਦੇ ਹੋਏ ਹੀ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਗੁਰਮੁਖ ਪਿਆਰੇ ਮਹਾਂਪੁਰਸ਼ ਕਿਤਨੇ ਹੋਏ ਹਨ, ਹਲ ਵਾਹੁੰਦੇ ਵੀ ਨਾਮ ਜਪਦੇ, ਕਾਰ ਵਿਹਾਰ ਕਰਦੇ ਵੀ ਨਾਮ ਜਪਦੇ, ਅਸੀਂ ਤਾਂ ਫਿਰ ਇਹ ਸਾਡੇ ਬਹਾਨੇ ਹਨ ਵੀ ਅਸੀਂ ਨਾਮ ਜਪਣ ਵਾਸਤੇ ਵਿਹਲ ਨਹੀਂ ਮਿਲਦਾ, ਸਾਨੂੰ ਟਾਈਮ ਨਹੀਂ ਮਿਲਦਾ ਜੀ। ਨਹੀਂ, ਬੰਦਾ ਕਿਵੇਂ ਵੀ ਨਾਮ ਜਪਦਾ ਹੈ, ਘਰੋਂ ਤੁਰਦਾ ਹੈ ਤਾਂ ਫਿਰ ਆਪਣਾ ਕੋਈ ਕਿਤੇ ਪਹੁੰਚਦਾ, ਦਫ਼ਤਰ ਜਾਂਦਾ, ਡਿਊਟੀ ਤੇ ਜਾਂਦਾ, ਰਸਤੇ ਵਿੱਚ ਵਿਹਲਾ ਟਾਈਮ ਹੁੰਦਾ, ਉਸ ਸਮੇਂ ਵੀ ਉਹ ਨਾਮ ਜਪ ਸਕਦਾ ਹੈ। ਜਿਸ ਸਮੇਂ ਮਾਈਆਂ ਬੀਬੀਆਂ ਖਾਣਾ ਬਣਾਉਂਦੀਆਂ ਹਨ ਉਸ ਸਮੇਂ ਵੀ ਨਾਮ ਜਪ ਸਕਦੀਆਂ ਹਨ। ਵੱਖਰੀ ਗੱਲ ਹੈ ਜੋ ਗੱਪਾਂ ਤੋਂ ਬਚਣ, ਨਿੰਦਾ ਚੂਲੀ ਤੋਂ ਬਚਣ। ਬਹੁਤ ਸਾਰੇ ਸਤਸੰਗੀ ਅਖਵਾਉਣ ਵਾਲੇ ਸੰਗਤ ਵਿੱਚ ਆ ਕੇ ਭਾਈ ਗੱਪਾਂ ਛੱਪਾ ਮਾਰੀ ਜਾਂਦੇ ਹਨ। ਸੋ ਇਸ ਕਰਕੇ ਅਸੀਂ ਜਵਾਨ ਨੂੰ ਪਰਮਾਤਮਾ ਦੇ ਨਾਮ ਵਿੱਚ ਲਗਾਉਣਾ, ਪਰਮਾਤਮਾ ਦੇ ਨਾਮ ਦੀ ਮਹਿਮਾ ਆਪਣੇ ਹਿਰਦੇ ਵਿੱਚ ਵਸਾਉਣੀ ਹੈ। ਬੋਲੋ, ਕਿਉਂਕਿ ਤਾਂ ਹੀ ਜਪਾਂਗੇ ਜੇ ਸਾਨੂੰ ਨਾਮ ਤੇ ਵਿਸ਼ਵਾਸ ਹੀ ਨਹੀਂ ਆਵੇਗਾ, ਪਿਆਰ ਹੀ ਨਹੀਂ ਆਵੇਗਾ, ਸ਼ਰਧਾ ਨਹੀਂ ਆਵੇਗੀ, ਅਸੀਂ ਨਾਮ ਕਿਵੇਂ ਜਪਾਂਗੇ। ਜੇ ਸਾਨੂੰ ਪਤਾ ਹੋਵੇਗਾ ਨਾਮ ਕਿਤਨਾ ਉੱਚਾ ਹੈ, ਕਿਤਨਾ ਪਵਿੱਤਰ ਹੈ, ਇਸ ਨੂੰ ਜਪਣ ਦੇ ਨਾਲ ਕਿੰਨੇ ਫਲ ਮਿਲਦੇ ਨੇ, ਆਪਾਂ ਇਸ ਸਿਮਰਨ ਸਾਧਨਾ ਕੈਂਪ ਕਿਉਂ ਲਗਾ ਰਹੇ ਹਾਂ, ਇਸੇ ਵਾਸਤੇ ਵੀ ਨਾਮ ਕਿਵੇਂ ਜਪਣਾ ਹੈ, ਨਾਮ ਜਪਣ ਦੇ ਕੀ ਫਲ ਹੁੰਦੇ ਹਨ, ਨਾਮ ਜਪਣ ਨਾਲ ਮਨ ਕਿਵੇਂ ਟਿਕਾਈਦਾ ਹੈ, ਨਾਮ ਜਪਣ ਦੀ ਕੀ ਅਵਸਥਾ ਹੁੰਦੀਆਂ ਹਨ। ਆਪਾਂ ਇੱਕ ਪ੍ਰੋਗਰਾਮ ਦੇ ਵਿੱਚ ਤਾਂ ਸਾਰਾ ਕੁਛ ਨਹੀਂ ਕਰ ਸਕਦੇ, ਤੇ ਨਾਮ ਜਪਣ ਦੇ ਨਾਲ ਕਿਹੜੀਆਂ ਅਵਸਥਾਵਾਂ ਪ੍ਰਾਪਤ ਹੁੰਦੀਆਂ ਹਨ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਕਿਉਂ ਗੁਰੂ ਜੀ ਵਾਰ ਵਾਰ ਇਸ ਗੱਲ ਤੇ ਜ਼ੋਰ ਦਿੰਦੇ ਹਨ, ਬਾਣੀ ਦੇ ਵਿੱਚ ਵਾਰ ਵਾਰ ਇਸੇ ਗੱਲ ਤੇ ਜ਼ੋਰ ਦਿੰਦੇ ਹਨ ਕਿ ਨਾਮ ਜਪੋ, ਨਾਮ ਜਪੋ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤਾਂ ਕਹਿੰਦੇ ਹਨ, ਜੋ ਪ੍ਰਭ ਕੋ ਮਿਲਵੋ ਚਾਹੇ ਖੋਜ ਸ਼ਬਦ ਮੈਂ। ਜੇ ਕੋਈ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਹੈ, ਸ਼ਬਦ ਵਿੱਚ ਖੋਜੋ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਸ਼ਬਦ ਦੁਆਰਾ ਆਪਣੇ ਆਪੇ ਦੀ ਖੋਜ ਕਰੋ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਮ ਦੇ ਗੁਰੂ ਪਾਰ ਉਤਾਰਨ। ਪਰਮਾਤਮਾ ਨੂੰ ਕੋਈ ਮਿਲਣਾ ਚਾਹੁੰਦਾ ਹੈ, ਕਿੱਥੇ ਜਾ ਕੇ ਮਿਲੇਗਾ? ਕਿਤੇ ਨਹੀਂ ਮਿਲਣਾ, ਉਸਨੇ ਦੁਨੀਆਂ ਵਿੱਚ ਨਹੀਂ ਮਿਲਣਾ, ਪਹਾੜਾਂ ਜੰਗਲਾਂ ਵੇਲਾ ਚ ਨਹੀਂ ਮਿਲਣਾ, ਕਿਤੇ ਨਹੀਂ ਮਿਲਣਾ, ਕਿੱਥੇ ਮਿਲੇਗਾ? ਜੋ ਕਰੋ ਕੋ ਮਿਲਵੋ ਚਾਹੇ ਖੋਜ ਸ਼ਬਦ ਮਿਲੇ, ਸ਼ਬਦ ਵਿੱਚ ਮਿਲੇਗਾ, ਸ਼ਬਦ ਦੀ ਖੋਜ ਕਰੋ। ਗੁਰੂ ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਹਨ। ਸੋ ਇਸ ਕਰਕੇ ਇਸ ਨਾਮ ਨੂੰ ਜਵਾਨ ਦੁਆਰਾ, ਸਵਾਸਾਂ ਦੁਆਰਾ ਜਪੋ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਗੁਰੂ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

0: ਜੋ ਸਿਮਰਨ ਹੈ, ਨਾਮ ਹੈ, ਸੁਰਤੀ ਵਿੱਚ ਹੀ ਬੈਠ ਜਾਂਦਾ ਹੈ। ਫਿਰ ਆਪਣੇ ਜਿਤਨੇ ਵੀ ਪੋਰ ਹਨ, ਸਰੀਰ ਦੇ ਰੋਮ ਹਨ, ਕਿਤਨੇ ਹਨ? ਕਰੋੜਾਂ ਹਨ। ਜਿਵੇਂ ਆਪਾਂ ਕਿਸੇ ਟਿਊਬ ਦੇ ਵਿੱਚ ਹਵਾ ਭਰੀ ਹੋਵੇ ਨਾ, ਉਸ ਨੂੰ ਦੱਬ ਦਈਏ, ਇੱਕ ਪਾਸੇ ਪ੍ਰੈਸ਼ਰ ਮਾਰੀਏ, ਜਿੱਥੋਂ ਉਹ ਲੀਕ ਕਰੇਗੀ ਉੱਥੋਂ ਪਾਣੀ ਨਿਕਲੇਗਾ। ਇਸੇ ਤਰ੍ਹਾਂ ਹੀ ਜੋ ਆਪਣਾ ਨਾਭੀ ਦੇ ਵਿੱਚ, ਤ੍ਰਿਕੁਟੀ ਦੇ ਵਿੱਚ ਸਵਾਸ ਨੂੰ, ਫਿਰ ਜਦੋਂ ਆਪਣੇ ਆਪ ਸਵਾਸ ਰੁਕਦਾ, ਰੋਕਣ ਦੀ ਜ਼ਰੂਰਤ ਨਹੀਂ, ਹੱਠ ਯੋਗ ਕਰਨ ਦੀ ਲੋੜ ਨਹੀਂ ਹੈ। ਕਈ ਆਪਣਾ ਕਈ ਤਰ੍ਹਾਂ ਦਾ ਔਖਾ ਨੁਕਸਾਨ ਹੁੰਦਾ, ਸਿਮਰਨ ਵਿੱਚ ਜੀ ਜ਼ੋਰ ਲਾਉਣਾ ਚਾਹੀਦਾ, ਹੱਠ ਨਹੀਂ ਕਰਨਾ ਚਾਹੀਦਾ, ਹੱਠ ਦੀ ਲੋੜ ਹੀ ਨਹੀਂ ਪੈਂਦੀ ਹੈ, ਵਾਹਿਗੁਰੂ ਤਾਂ ਆਪਣੇ ਆਪ ਹੀ ਮਿਲਦਾ ਹੈ। ਸੋ ਜਦੋਂ ਉਹ ਸਵਾਸ ਸਿਮਰਨ ਦੇ ਰਸ ਵਿੱਚ ਆ ਕੇ ਮਨ ਰੁਕਦਾ ਹੈ, ਸਵਾਸ ਰੁਕੇਗਾ, ਜਿਵੇਂ ਟਿਊਬ ਨੂੰ ਬੰਦ ਕਰਨ ਦੇ ਨਾਲ ਪ੍ਰੈਸ਼ਰ ਨਿਕਲਦਾ, ਇਸੇ ਤਰ੍ਹਾਂ ਇਹਨਾਂ ਰੋਮਾਂ ਦੇ ਵਿੱਚੋਂ ਵੀ ਜਿਵੇਂ ਹਵਾ ਨਿਕਲਦੀ ਹੈ, ਇਸੇ ਤਰ੍ਹਾਂ ਵਾਹਿਗੁਰੂ ਵਾਹਿਗੁਰੂ ਦੀ ਧੁਨੀ ਨਿਕਲੇਗੀ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਮਹਾਰਾਜਾ ਨਾਭਾ, ਬਾਬਾ ਹਰਜਿਤ ਸਿੰਘ, ਜਿਨ੍ਹਾਂ ਦੀ ਸਾਖੀ ਤੁਸੀਂ ਇੱਕ ਦੀਵਾਨ ਵਿੱਚ ਸੁਣੀ ਸੀ, ਬਾਬਾ ਜੱਸਾ ਸਿੰਘ ਪਟਿਆਲਾ, ਜਿਨ੍ਹਾਂ ਦੇ ਮਹਾਂਪੁਰਸ਼ ਬਾਬਾ ਹਰਜਿਤ ਸਿੰਘ ਤੇ ਮਹਾਰਾਜਾ ਨਾਭਾ ਸਰੀਰ ਛੱਡਣ ਲੱਗੇ, ਉਸਦੇ ਅੱਖਾਂ ਵਿੱਚ ਪਾਣੀ ਆ ਗਿਆ। ਪੁੱਛਦੇ ਹਨ ਵੀ ਮਹਾਰਾਜਾ, ਕਿਉਂ, ਤੁਸੀਂ ਕੋਈ ਦੁੱਖ ਹੈ ਤੁਹਾਨੂੰ? ਕਹਿੰਦੇ ਨਹੀਂ, ਇਹ ਤਾਂ ਸ਼ੁਕਰਾਨੇ ਦੇ ਹੰਝੂ ਹਨ। ਬੋਲੋ
1: ਸਤਨਾਮ।
0: ਕਹਿੰਦੇ ਮੇਰੇ ਮਨ ਵਿੱਚ ਬਹੁਤ ਹੀ ਖਾਹਿਸ਼ ਸੀ ਵੀ ਜੇ ਇਹਨਾਂ ਅੱਖਾਂ ਦੇ ਨਾਲ ਕਿਤੇ ਮੈਂ ਗੁਰੂ ਨਾਨਕ ਦੇ ਦਰਸ਼ਨ ਕਰ ਲੈਂਦਾ, ਮੈਨੂੰ ਉਸ ਸਮੇਂ ਜਨਮ ਮਿਲਦਾ। ਬੋਲੋ
1: ਸਤਨਾਮ।
0: ਗੁਰੂ ਗ੍ਰੰਥ ਸਾਹਿਬ ਮਹਾਰਾਜ ਦਸਾਂ ਗੁਰੂਆਂ ਦਾ ਸਰੂਪ ਹੈ। ਕਹਿੰਦੇ ਜੋ ਬਾਬਾ ਹਰਜਿਤ ਸਿੰਘ ਜੀ ਹਨ, ਜੋ ਮੈਂ ਇਹਨਾਂ ਦੇ ਦਰਸ਼ਨ ਕੀਤੇ ਹਨ, ਬਾਬਾ ਹਰਜਿਤ ਸਿੰਘ ਜੀ ਸੰਗਤ ਕੀਤੀ ਹੈ, ਮੈਂ ਦੇਖਿਆ ਮਹਾਰਾਜਾ ਹੀਰਾ ਸਿੰਘ ਨਾਭਾ, ਕਹਿਣ ਲੱਗਿਆ ਕਿ ਮੈਨੂੰ ਇਹਨਾਂ ਦਾ ਰੋਮ ਰੋਮ ਜਿਹੜਾ ਹੈ ਨਾਮ ਜਪਦਾ ਪ੍ਰਤੀਤ ਹੋਇਆ ਹੈ। ਬੋਲੋ ਮਹਾਰਾਜ। ਕਹਿੰਦੇ ਦੇਖੋ ਕਿੱਡੀ ਉੱਚੀ ਅਵਸਥਾ ਹੈ, ਅਸੀਂ ਤਾਂ ਇੱਕ ਜਵਾਨ ਦੇ ਨਾਲ ਵਾਹਿਗੁਰੂ ਵਾਹਿਗੁਰੂ ਕਹਿਣਾ ਔਖਾ ਹੈ ਸਾਨੂੰ। ਦੇਖੋ ਗੁਰਮੁਖ ਜਿਹੜੇ ਹਨ ਸੰਗਤ ਵਿੱਚ, ਹੁਣ ਕੋਈ ਤਾਂ ਭਾਈ ਅੱਜ ਤੋਂ ਹੀ ਵਾਹਿਗੁਰੂ ਵਾਹਿਗੁਰੂ ਕਰਨਾ ਸ਼ੁਰੂ ਕਰਦਾ ਹੈ, ਕਈਆਂ ਨੂੰ ਸਾਲ ਹੋ ਗਿਆ, ਕਈਆਂ ਨੂੰ 2 ਸਾਲ ਹੋ ਗਏ, ਬਹੁਤੇ ਤਾਂ ਆਪਾਂ ਸੁਣਦੇ ਹੀ ਆ, ਕਰਦੇ ਤਾਂ ਨਹੀਂ ਹੈਗੇ। ਇਸੇ ਕਰਕੇ ਮਨ ਦੀ ਅਵਸਥਾ ਸਾਡੀ ਉੱਥੇ ਹੀ ਖੜੀ ਰਹਿੰਦੀ ਹੈ। ਸੇ ਕਈ ਭਾਈ ਕਮਾਈਆਂ ਕਰਦੇ ਹਨ, ਕਈਆਂ ਨੂੰ 10-10 ਸਾਲ 20-20 ਸਾਲ ਕਮਾਈ ਕਰਦੇ ਬੀਤ ਗਏ। ਦੇਖੋ ਗੁਰਮੁਖ ਮਹਾਰਾਜ ਕਹਿੰਦੇ ਹਨ ਕਿਤਨੀ ਉੱਚੀ ਅਵਸਥਾ, ਕਿਤਨੇ ਨਾਮ ਜਪ ਜਪ ਕਿੱਥੇ ਪਹੁੰਚ ਗਏ ਹਨ। ਉਹ ਉਹਨਾਂ ਦੀ ਜਵਾਨ ਹੀ ਵਾਹਿਗੁਰੂ ਵਾਹਿਗੁਰੂ ਨਹੀਂ ਕਰਦੀ, ਸਵਾਸ ਹੀ ਵਾਹਿਗੁਰੂ ਵਾਹਿਗੁਰੂ ਨਹੀਂ ਕਰਦੇ। ਰੋਮ ਰੋਮ ਹਰ ਧਿਆਵੇ ਗੁਰਮੁਖ ਪਿਆਰਾ, ਗੁਰਮੁਖ

0: ਪਤਾ ਨਹੀਂ ਇਸਦਾ ਫਲ ਘੱਟ ਹੈ ਤੇ ਫਿਰ ਕੋਈ ਅਵਸਥਾ ਜਾ ਕੇ ਨਹੀਂ। ਸੋ ਭਾਵੇਂ ਗੁਰਮੁਖਾਂ ਨੂੰ ਉਹ ਜ਼ਬਾਨ ਨਾਲ ਵੀ ਜਪਦੇ ਹਨ ਬਿਨਾਂ ਬੋਲਿਆਂ ਤੋਂ ਵੀ, ਉਹਨਾਂ ਦਾ ਆਪਣੇ ਆਪ ਹੀ ਨਾਮ ਜਪ ਹੁੰਦਾ ਹੈ। ਜਿਵੇਂ ਹੁਣ ਆਪਾਂ ਕੋਸ਼ਿਸ਼ ਕਰੋ, ਬੈਠੋ, ਅੱਖਾਂ ਮੀਟ ਕੇ ਬੈਠੇ ਹਾਂ ਤੇ ਆਪਣੇ ਅੰਦਰ ਹੀ ਕੰਠ ਹਿਰਦੇ ਨਾਭੀ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਜਾਂ ਮੁੱਖ ਦੇ ਵਿੱਚ ਆਪਣੇ ਮੁੱਖ ਦੇ ਵਿੱਚ ਹੌਲੀ ਹੌਲੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਆਪਣੇ ਅੰਦਰ ਕੋਸ਼ਿਸ਼ ਕਰੋ। ਫਿਰ ਜੇ ਅਸੀਂ ਸਾਡੇ ਅੰਦਰ ਜਪ ਹੁੰਦਾ ਹੋਵੇਗਾ ਫਿਰ ਤਾਂ ਸਾਡਾ ਮਨ ਟਿਕ ਜਾਵੇਗਾ, ਨਹੀਂ ਫਿਰ ਆਪਣਾ ਮਨ ਫੁਰਨੇ ਫੁਰਨੇ ਕਰੇਗਾ ਤੇ ਫਿਰ ਜੀ ਕਰੇਗਾ ਮੈਂ ਉੱਠ ਪਵਾਂ ਜਾਂ ਮਨ ਟਿਕਦਾ ਨਹੀਂ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਜੇ ਅਸੀਂ ਬੈਠ ਕੇ ਅੱਖਾਂ ਮੀਟ ਕੇ ਆਪਣੇ ਅੰਦਰ ਸਿਮਰਨ ਹੋਵੇਗਾ ਫਿਰ ਮਨ ਟਿਕ ਜਾਵੇਗਾ। ਬੋਲੋ
1: ਸਤਨਾਮ।
0: ਜੇ ਸਿਮਰਨ ਨਹੀਂ ਹੋਵੇਗਾ ਫਿਰ ਨਹੀਂ ਮਨ ਨੇ ਟਿਕਣਾ। ਸੋ ਅੱਖਾਂ ਮੀਟ ਕੇ 5 ਮਿੰਟ ਇਸ ਤਰ੍ਹਾਂ ਨਾਮ ਜਪ ਕੇ ਦੇਖੋ ਕਿ ਆਪਣੇ ਆਪ ਜਪ ਹੁੰਦਾ ਹੈ ਕਿ ਸਾਡੇ ਰੋਮ ਰੋਮ ਦੇ ਵਿੱਚੋਂ ਕੋਈ ਆਉਂਦੀ ਹੈ, ਸਾਡਾ ਸਿਰ ਦਾ ਕੋਈ ਸਵਾਸ ਰੁਕਦੇ ਹਨ

ਵਿੱਚ ਹੋਮੈ ਕਰਮ ਤਮਾਮ ਦੇ ਜਿਉਂ ਵਿਸ਼ਵਾ ਪੂਰਤ ਨਾ ਨਾ ਹੋ ਬਿਨਾਂ ਸਤਿਗੁਰ ਦੇ ਹਜ਼ੂਰ ਕਹਿੰਦੇ ਹਨ ਜਮ ਕਾਲ ਨਾ ਛੋੜੇਗੀ ਧਰਮ ਰਾਜਾ ਨੂੰ ਪੇਸ਼ਾਬ ਦੇਣਾ ਪਵੇਗਾ ਜੇ ਤੂੰ ਆਪਣਾ ਸਭ ਕੁਛ ਗੁਰੂ ਦੇ ਅਰਪਣ ਕਰ ਦਿੱਤਾ ਤਾਂ ਹੁਣ ਕੋਈ ਹਿਸਾਬ ਨਹੀਂ ਜਿਨ ਨਾਨਕ ਲੇਖਾ ਸਮਝਾ ਫਿਰ ਧਰਮ ਰਾਜ ਦਰ ਕਾਗਜ਼ ਉਫਾਰੇ ਧਰਮ ਰਾਜ ਕਾਗਜ਼ ਫਾਰ ਦਿੰਦਾ ਜਿਨ੍ਹਾਂ ਨੂੰ ਪੂਰਨ ਸਤਿਗੁਰ ਦੀ ਬਖਸ਼ਿਸ਼ ਪ੍ਰਾਪਤ ਹੈ ਬਿਨ ਸਤਿਗੁਰ ਜਮ ਕਾਲ ਨਾ ਛੋੜੀ ਦੂਜੇ ਪਾਏ ਖੁਆਈ ਜੋ ਬਣ ਜਾਂਦਾ ਨਦਰ ਨਾ ਆ ਹਉਮੈ ਦੇ ਵਿੱਚ ਕਰਮ ਤਾਂ ਕਰ ਰਿਹਾ ਪਰ ਇਸ ਦਾ ਜੋਬਨ ਜਾ ਰਿਹਾ ਬਿਨਾਂ ਸਿਮਰਨ ਦੇ ਬਿਨਾਂ ਸੇਵਾ ਦੇ ਕਿਉਂਕਿ ਸਭ ਤੋਂ ਦਾਨਾ ਸਿਰ ਦਾਨ ਹੈ ਨਾਮ ਦਾਨ ਰੋਜ਼ ਅਰਦਾਸ ਵਿੱਚ ਕਹਿੰਦੇ ਹਨ ਕਿ ਦਾਨਾ ਸਿਰ ਦਾਨ ਤੇ ਜਿਹੜਾ ਮਨੁੱਖ ਸਤਿਗੁਰਾਂ ਦੀ ਬਖਸ਼ੀ ਹੋਈ ਆਈਓ ਨੂੰ ਅਮੋਲਕ ਸਵਾਸਾਂ ਨੂੰ ਪਾ ਕੇ ਗੁਰੂ ਦੇ ਲੇਖੇ ਨਿਤਨੇਮ ਨਹੀਂ ਕਰਦਾ ਗੁਰੂ ਦੇ ਲੇਖੇ ਸਮਾਂ ਨਹੀਂ ਕੱਢਦਾ ਉਹਦੇ ਕੀਤੇ ਹੋਏ ਪੁੰਨ ਦਾਨ ਹੋਰ ਸਾਰੇ ਨਿਸ਼ਫਲ ਹੋ ਜਾਂਦੇ ਹਨ ਇਸ ਲਈ ਭਾਈ ਜਿਸ ਵਾਹਿਗੁਰੂ ਨੇ ਸਾਨੂੰ ਸੰਸਾਰ ਵਿੱਚ ਅਮੋਲਕ ਸਵਾਸਾਂ ਦੀ ਪੂੰਜੀ ਦੇ ਕੇ ਤੋਰਿਆ ਉਹਦੇ ਗੁਣ ਗਾਉਣੇ ਹਨ ਭਾਈ ਪਾਨਾ ਜੀ ਜੋ ਸਾਹਿਬ ਛੇਵੇਂ ਪਾਤਸ਼ਾਹ ਜੀ ਦੇ ਸਮੇਂ ਅਨਨ ਸੇਵਕ ਹਰ ਵੇਲੇ ਸੇਵਾ ਸਿਮਰਨ ਵਿੱਚ ਜੁੜੇ ਰਹਿਣਾ ਤੇ ਫਿਰ ਸਰਬੱਤ ਦਾ ਭਲਾ ਮੰਨਣਾ ਮਨੁੱਖ ਉਹੀ ਹੈ ਜੋ ਕੌੜੇ ਬਚਨ ਬੋਲਣ ਵਾਲੇ ਦਾ ਵੀ ਭਲਾ ਸੋਚੇ ਜਿਹੜਾ ਸਾਡੇ ਨਾਲ ਬੁਰਾ ਕਰ ਰਿਹਾ ਉਹਦੇ ਲਈ ਵੀ ਅਰਦਾਸ ਕਰਨੀ ਹੈ ਵਾਹਿਗੁਰੂ ਇਸ ਨੂੰ ਸਮਤ ਬਖਸ਼ ਕਿਉਂਕਿ ਹਮ ਬਾਰਕ ਤੂੰ ਗੁਰ ਪਿਤਾ ਹੈ ਬੇਮਤ ਸਮਝਾਏ ਜਨ ਨਾਨਕ ਦਾਸ ਹਰ ਕਾਢਿਆ ਹਰ ਪੈਜ ਰਖਾਏ ਜੇ ਕੋਈ ਜੀਵ ਕੌੜਾ ਬੋਲਦਾ ਤਾਂ ਭਗਤ ਜਨਾਂ ਦਾ ਮਨ ਈਸ਼ਵਰ ਦੇ ਚਰਨਾਂ ਵਿੱਚ ਜੁੜ ਜਾਂਦਾ ਹੈ ਨਿਰੰਕਾਰ ਇਹਦਾ ਕੀ ਕਸੂਰ ਹੈ ਜੋ ਪਾਵੇ ਬਾਂਡੇ ਵਿੱਚ ਵੱਸਾ ਨਿਕਲੇ ਕਿਆ ਕੋਈ ਕਰੇ ਵਿਚਾਰਾ ਜੋ ਕੁਝ ਤੂੰ ਇਹਦੇ ਅੰਦਰ ਪਾਇਆ ਇਸਨੇ ਉਹੀ ਬੋਲਣਾ ਸੀ ਨਾ ਤੇ ਕਿਰਪਾ ਕਰ ਇਹ ਵੀ ਤੇਰਾ ਸਿਮਰਨ ਕਰਕੇ ਤਰ ਜਾ ਭਾਈ ਪਾਨਾ ਜੀ ਸਾਸ ਗ੍ਰਾਸ ਭਗਤੀ ਕਰਿਆ ਕਰਦੇ ਸਨ ਅਲਾਹਾਬਾਦ ਦੇ ਨਿਵਾਸੀ ਸੀ ਔਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੁਖੀ ਸਿੱਖਾਂ ਵਿੱਚੋਂ ਸਨ ਆਪ ਇਕਾਂਤ ਜਮੁਨਾ ਦੇ ਕਿਨਾਰੇ ਜਾ ਕੇ ਨਿਤਨੇਮ ਕਰਿਆ ਕਰਦੇ ਸਨ ਤੇ ਇੱਕ ਸਾਕਤ ਪੁਰਸ਼ ਕਹਿਣ ਲੱਗਾ ਓਏ ਕਿਉਂ ਪਖੰਡ ਬਣਾਈ ਬੈਠੇ ਕਿਉਂ ਰੱਬ ਨੂੰ ਹਰ ਵੇਲੇ ਬੇਆਰਾਮ ਕਰਦਾ ਰਹਿਣਾ ਹਰ ਵੇਲੇ ਮੈਂ ਜਦੋਂ ਲੰਘਣਾ ਤੂੰ ਇੱਥੇ ਬੁੜ ਬੁੜ ਕਰ ਰਿਹਾ ਹੁਣ ਭਾਈ ਪਾਨਾ ਜੀ ਤਾਂ ਗੁਰੂ ਕੀ ਬਾਣੀ ਪੜ੍ਹਦੇ ਹੁੰਦੇ ਸਨ ਪਰ ਸਾਕਤ ਪੁਰਸ਼ ਲਈ ਇਹ ਬੁੜ ਬੁੜ ਹੈ ਉਚਾਰਨ ਕਰੋ ਸ੍ਰੀ ਇਸੇ ਲਈ ਕਿਹਾ ਨਾ ਸਾਕਤ ਬੱਪੜਾ ਮਰ ਗਿਆ ਕੋਈ ਨਾ ਲੇਵੇ ਨਾ ਜਿਨ੍ਹਾਂ ਨੇ ਅਕਾਲ ਪੁਰਖ ਦਾ ਨਾਮ ਨਹੀਂ ਲਿਆ ਉਹਨਾਂ ਦਾ ਨਾਮ ਕੌਣ ਲਏਗਾ ਉਚਾਰਨ ਕਰੋ ਸ੍ਰੀ ਉਹ ਕਿਤੇ ਆਰਾਮ ਵੀ ਕਰ ਦਿਆ ਕਰਨ ਦਿਆ ਕਰ ਰੱਬ ਨੂੰ ਭਾਈ ਪਾਨਾ ਜੀ ਰੱਬ ਦੇ ਰੰਗ ਵਿੱਚ ਰੱਤੇ ਹੋਏ ਕਹਿਣ ਲੱਗੇ ਉਹ ਪਿਆਰਿਆ ਉਹ ਗੁਰੂ ਕੇ ਲਾਲਾ ਅਸੀਂ ਇਸ ਲਈ ਹਰ ਵੇਲੇ ਨਾਮ ਲੈਂਦੇ ਹਾਂ ਉਸ ਦਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਜਿਵੇਂ ਕੋਈ ਵਸਤੂ ਚੁਰਾ ਰਿਹਾ ਹੋਵੇ ਚੋਰ ਸਾਡੇ ਕੋਲੋਂ ਤਾਂ ਅਸੀਂ ਸਿਪਾਹੀ ਨੂੰ ਥਾਣੇਦਾਰ ਨੂੰ ਜਾਂ ਰਾਜੇ ਨੂੰ ਜਾਂ ਕਿਸੇ ਰਖਵਾਲੇ ਨੂੰ ਆਵਾਜ਼ ਦਿੰਦੇ ਹਾਂ ਬਚਾਓ ਆਖਿਆ ਜਿਹੜਾ ਹਰ ਵੇਲੇ ਪਰਮੇਸ਼ਰ ਦਾ ਨਾਮ ਲੈਂਦਾ ਨਾ ਉਸ ਦੇ ਨੇੜੇ ਇਹ ਕਾਮ ਕ੍ਰੋਧ ਲੋਭ ਅਹੰਕਾਰ ਰੂਪੀ ਚੋਰ ਉਸ ਦੇ ਪੁੰਨਾਂ ਨੂੰ ਲੁੱਟ ਨਹੀਂ ਸਕਦੇ ਇਸ ਲਈ ਅਸੀਂ ਹਰ ਵੇਲੇ ਜਪਦੇ ਹਾਂ ਇਸ ਲਈ ਨਾਮ ਲੈਂਦੇ ਹਾਂ ਤੇ ਜਿਹੜੇ ਨਹੀਂ ਲੈਂਦੇ ਭਾਈ ਉਹ ਉਸਦੇ ਦੁਰਕਾਰੇ ਹੋਏ ਹਨ
ਫਿਟਕਾਰੇ ਹੋਏ ਹਨ, ਉਚਾਰਨ ਕਰੋ ਸ੍ਰੀ। ਭਾਈ ਪਾਨਾ ਜੀ ਨੇ ਜਾ ਕੇ ਜੁੜਨਾ ਤੇ ਇਸ ਸਾਕਤ ਨੇ ਰੋਜ਼ ਇੱਥੋਂ ਲੰਘਣਾ ਤੇ ਬੁਰੇ ਭਲੇ ਲਫ਼ਜ ਕਹਿਣੇ। ਪਾਨਾ ਜੀ ਸ਼ਾਂਤ ਮੂਰਤ, ਕਦੇ ਕੋਈ ਕੌੜਾ ਬਚਨ ਨਹੀਂ ਬੋਲਿਆ। ਆਖਿਆ ਭਾਈ ਪਿਆਰਿਆ ਤੂੰ ਵੀ ਸਿਮਰਨ ਕਰਿਆ ਕਰ, ਕਿਉਂਕਿ ਸੰਸਾਰ ਦੇ ਨਿਰੰਕਾਰ ਨੇ ਸਿਮਰਨ ਕਰਨ ਲਈ ਭੇਜਿਆ। ਜੇ ਮਨੁੱਖ ਸਿਮਰਨ ਨਹੀਂ ਕਰਦਾ ਤੇ ਹੋਰ ਇਸ ਦੇ ਜਿਤਨੇ ਕੰਮ ਹਨ ਉਹ ਹੋਰ ਜੁਨੀਆਂ ਵੀ ਕਰ ਰਹੀਆਂ ਹਨ। ਬੱਚੇ ਜਮਾ ਲੈਣੇ, ਰਹਿ ਲੈਣਾ, ਚੰਗਾ ਖਾ ਪੀ ਕੇ ਸੌਂ ਜਾਣਾ, ਇਹ ਤਾਂ ਹੋਰ ਜੁਨੀਆਂ ਵੀ ਕਰ ਰਹੀਆਂ ਹਨ। ਮਨੁੱਖ ਦੇ ਵਿੱਚ ਕਿਹੜਾ ਵਾਅਦਾ ਹੈ? ਇਹ ਵਾਅਦਾ ਹੈ ਕਿ ਉਹ ਜਪੇ ਸਤਨਾਮ ਸ੍ਰੀ ਵਾਹਿਗੁਰੂ। ਤੂੰ ਵੀ ਜਪਿਆ ਕਰ। ਭਾਈ ਪਾਨਾ ਜੀ ਦੇ ਬਚਨ ਸੁਣ ਕੇ ਕਹਿੰਦਾ ਕੋਈ ਰੱਬ ਨਹੀਂ ਹੈ, ਕੋਈ ਨਿਰੰਕਾਰ ਨਹੀਂ ਹੈ, ਐਵੇਂ ਫਜ਼ੂਲੀ ਲੋਕਾਂ ਨੇ ਆਪਣੇ ਖਾਵਣ ਦੇ ਢੰਗ ਬਣਾਏ ਹਨ, ਐਵੇਂ ਪਖੰਡ ਬਣਾਈ ਬੈਠਾ ਤੂੰ। ਤੇ ਗੁੱਸੇ ਵਿੱਚ ਆ ਕੇ ਭਾਈ ਪਾਨਾ ਜੀ ਨੂੰ ਚਪੇੜ ਕੱਢ ਮਾਰੀ। ਕਹਿੰਦਾ ਮੈਂ ਵੇਖਣਾ ਤੇਰਾ ਰੱਬ ਕੀ ਵਿਗਾੜਦਾ ਮੇਰਾ। ਉਚਾਰਨ ਕਰੋ ਸ੍ਰੀ। ਭਾਈ ਪਾਨਾ ਜੀ ਸ਼ਾਂਤ ਮੂਰਤ, ਮਨ ਵਿੱਚ ਗੁੱਸਾ ਨਹੀਂ ਕੀਤਾ। ਇਹ ਨਿਰੰਕਾਰ, ਇਹਦੇ ਵਿੱਚ ਅਕਲ ਹੀ ਇਤਨੀ ਹੈ, ਇਹ ਕੀ ਕਰੇ। ਕੋਈ ਵਾਰ ਸ਼ਰਾਪ ਨਹੀਂ ਦਿੱਤਾ, ਪਰ ਕਈ ਵੇਰਾ ਮਹਾਂਪੁਰਖ ਗੁਰਮੁਖ ਜਨ ਤਾਂ ਕਦੇ ਕੌੜਾ ਨਹੀਂ ਬੋਲਦੇ, ਕੋਈ ਵਾਰ ਸ਼ਰਾਪ ਨਹੀਂ ਦਿੰਦੇ, ਪਰ ਰੱਬ ਵੱਲੋਂ ਉਹ ਆਤਮਾ ਫਿਟਕਾਰੀਆਂ ਜਾਂਦੀਆਂ ਨੇ ਜਿਹੜੇ ਨਾਮ ਜਪਣ ਵਾਲਿਆਂ ਨੂੰ ਤੰਗ ਕਰਦੇ ਹਨ। ਉਚਾਰਨ ਕਰੋ ਸ੍ਰੀ। ਭਾਈ ਪਾਨਾ ਜੀ ਤਾਂ ਘਰ ਆ ਗਏ, ਸਿਮਰਨ ਵਿੱਚ ਜੁੜੇ ਰਹਿੰਦੇ ਸੀ ਹਰ ਵੇਲੇ, ਆਪਣੇ ਕਾਲ ਵਿਹਾਰ ਵਿੱਚ ਵੀ ਬਹਿੰਦਿਆਂ ਉੱਠਦਿਆਂ ਹਰ ਨਾਮ ਦਿਆ ਵੈ। ਉਹਨਾਂ ਦੀ ਆਤਮਾ ਤਾਂ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਵਸ ਰਹੀ ਸੀ, ਹਰਿਮੰਦਰ ਸਾਹਿਬ ਵਿੱਚ ਆਤਮਾ ਵਸ ਰਹੀ ਸੀ, ਸਰੀਰ ਭਾਵੇਂ ਦੂਰ ਬੈਠਾ ਹੋ। ਅੱਜ ਮੁੱਦਤ ਦੇ ਬਾਅਦ ਜਦੋਂ ਫਿਰ ਗਏ ਜਮੁਨਾ ਦੇ ਕਿਨਾਰੇ, ਤੱਕੀ ਤੱਕਿਆ ਉਹੀ ਮਨੁੱਖ, ਉਹੀ ਸ਼ਾਕਤ ਪੁਰਸ਼, ਸਰੀਰ ਦੇ ਕੱਪੜੇ ਫਟੇ ਹਨ ਤੇ ਸਾਰਾ ਸਰੀਰ ਵੀ ਨਾਲ ਫਟ ਗਿਆ, ਕੋੜ ਦਾ ਰੋਗ ਹੋ ਗਿਆ ਇਸ ਨੂੰ। ਤੇ ਘਰ ਵਾਲਿਆਂ ਨੇ ਧੱਕੇ ਮਾਰ ਮਾਰ ਕੇ ਕੱਢ ਦਿੱਤਾ, ਬਈ ਤੂੰ ਨਿੰਦਕ ਹੈ, ਨਾ ਤਾਂ ਕਦੀ ਤੂੰ ਈਸ਼ਵਰ ਦਾ ਨਾਂ ਲਿਆ, ਨਾ ਕਦੇ ਤੂੰ ਸਤਸੰਗ ਵਿੱਚ ਗਿਆ, ਤੇਰਾ ਇਹੀ ਹਾਲ ਹੋਣਾ ਚਾਹੀਦਾ ਸੀ, ਨਿਕਲ ਜਾ ਸਾਡੇ ਘਰ ਤੋਂ ਬਾਹਰ ਤੇ ਜਿਉਂਦਾ ਵਾਪਸ ਨਾ ਆਈ। ਭਾਈ ਪਾਨਾ ਜੀ ਜਦੋਂ ਇਸ ਦੀ ਹਾਲਤ ਵੇਖੀ, ਥਾਂ ਥਾਂ ਤੇ ਪੀਕ ਵਹਿ ਰਹੀ ਹੈ, ਸਰੀਰ ਫਟ ਰਿਹਾ, ਰੋਮ ਰੋਮ ਦੁਖੀ ਹੈ, ਤੇ ਭਾਈ ਪਾਨਾ ਜੀ ਨੂੰ ਵੇਖ ਕੇ ਫਿਰ ਜਾਰ ਜਾਰ ਰੋਣ ਲੱਗ ਪਿਆ। ਉਹ ਰੱਬ ਦੇ ਆ ਪਿਆਰਿਆ, ਮੈਂ ਤੈਨੂੰ ਬੁਰੇ ਭਲੇ ਲਫ਼ਜ਼ ਕਹਿੰਦਾ ਹੁੰਦਾ ਸੀ, ਮੈਂ ਤੈਨੂੰ ਇਹਨਾਂ ਹੱਥਾਂ ਨਾਲ ਚਪੇੜ ਮਾਰੀ ਸੀ, ਮੈਂ ਬੜੀ ਅਵਗਿਆ ਕਰਦਾ ਰਿਹਾ, ਜੀਵਨ ਦੇ ਵਿੱਚ ਕੋਈ ਚੰਗਾ ਕਰਮ ਨਹੀਂ ਕੀਤਾ, ਮੇਰੇ ਤੇ ਕਿਰਪਾ ਕਰ, ਮਿਹਰ ਕਰ। ਭਾਈ ਪਾਨਾ ਜੀ ਨੂੰ ਦਇਆ ਆ ਗਈ। ਇਹ ਹੈ ਨਾ ਬੀਜ ਬੋਣਾ ਹੈ ਤਾਂ ਭਾਈ ਕਿਸੇ ਲੋੜਵੰਦ ਨੂੰ ਦੇ। ਬੀਜ ਕਿਉਂ ਬੋਇਆ? ਚੰਗੀ ਧਰਤੀ ਤੇ ਬੀਜ ਬੋ ਜਿਹੜਾ 12 ਮਾਸ ਫਲੰਤ, 12 ਮਹੀਨੇ ਫਲੀਭੂਤ ਹੁੰਦਾ ਰਹੇ। ਕਬੀਰ ਐਸਾ ਬੀਜ ਬੋਵੋ ਜੋ 12 ਮਾਸ ਫਲੰਤ। ਭਾਈ ਪਾਨਾ ਜੀ ਜੋ ਦਇਆਵਾਨ ਸੰਭਰੇ, ਇਸ ਕੋੜੀ ਨੂੰ ਚੁੱਕ ਕੇ ਘਰ ਲੈ ਆਂਦਾ, ਰੋਜ ਮਲਮ ਪੱਟੀ ਕਰਦੇ ਹਨ, ਇਸ ਦੀ ਸੇਵਾ ਕਰਦੇ ਹਨ ਤੇ ਨਾਲੇ ਗੁਰੂ ਕੀ ਬਾਣੀ ਸੁਣਾ ਰਹੇ ਹਨ। ਗੁਰੂ ਕੀ ਬਾਣੀ ਜਿੱਥੋਂ ਤੱਕ ਪਹੁੰਚ ਜਾਂਦੀ ਹੈ, ਇਹ ਮਨ ਦੇ ਰੋਗ ਵੀ ਕੱਢ ਦਿੰਦੀ ਹੈ, ਤਨ ਦੇ ਰੋਗ ਵੀ ਕੱਢ ਦਿੰਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਹਨ ਭਾਈ ਹੰਕਾਰ ਨਾਲ ਨਹੀਂ, ਜੇ ਤੂੰ ਮਨ ਕਰਕੇ ਪੁੰਨ ਦਾਨ ਦਾ ਸਰੀਰ ਕਰ ਰਹੇ ਹਨ, ਪੁੰਨ ਦਾਨ ਕਾ ਕਰੇ ਸਰੀਰ, ਸੋ ਗਿਰ ਹੀ ਗੰਗਾ ਕਾ ਨੀਰ। ਹਜ਼ੂਰ ਬਾਣੀ ਵਿੱਚ ਕਹਿ ਰਹੇ ਹਨ ਕਿ ਉਹ ਗ੍ਰਸਤੀ ਗੰਗਾ ਦੇ ਨੀਰ ਵਾਂਗੂ ਪਵਿੱਤਰ ਹੋ ਜਾਂਦਾ ਹੈ ਜਿਸ ਨੇ ਆਪਣੇ ਸ਼ਵਾਸਾਂ ਨੂੰ ਗੁਰੂ ਦੇ ਅਰਪਣ ਕੀਤਾ, ਚੰਗੇ ਪਾਸੇ ਲਾਏ, ਔਰ ਆਪਣੀ ਕਮਾਈ ਵਿੱਚੋਂ ਵੀ ਚੰਗੇ ਪਾਸੇ ਪੁੰਨ ਦਾਨ ਕਰਦਾ।
ਤਾਂ ਉਹ ਗੰਗਾ ਦੇ ਨੀਰ ਵਾਂਗੂ ਪਵਿੱਤਰ ਰਹਿੰਦੇ। ਉਸ ਵਿੱਚ ਗੰਦਲਾਪਣ ਨਹੀਂ ਪੈਂਦਾ, ਉਹ ਪਾਣੀ ਮੈਲਾ ਨਹੀਂ ਹੁੰਦਾ। ਜਿਨ੍ਹਾਂ ਨੇ ਆਪਣਾ ਅੰਤਾਕਰਨ ਗੁਰੂ ਦੇ ਚਰਨਾਂ ਵਿੱਚ ਜੋੜ ਕੇ ਜਪ ਕੇ ਸਫਲ ਕਰ ਲਿਆ, ਇਸ ਲਈ ਪੁੰਨ ਦਾਨ ਜੋ

ਤਨਤੇ ਮਨ ਦਾ ਕੋੜ ਕੱਢਿਆ ਜਾਂਦਾ। ਦਰਸ਼ਨ ਸਾਧ ਮਿਲਿਓ ਵਡ ਭਾਗੀ, ਸਭ ਕਿਲ ਬਿਖ ਗਏ ਗਵਾ ਜਾ। ਸਤਿਗੁਰ ਸਾਹੋ ਪਾਇਆ ਵਡਦਾਨਾ, ਮਹਾਂਪੁਰਖਾਂ ਨੇ ਜੋੜ ਦਿੱਤਾ ਸੱਚ ਦੇ ਨਾਲ, ਤੇ ਫਿਰ ਲੋਕ ਪਰਲੋਕ ਸੌਰ ਗਿਆ।

0: ਏਕ ਓਮਕਾਰ
1: ਗੋਡ ਇਜ ਓਨਲੀ ਵਨ
0: ਸਤ ਨਾਮ
1: ਹਿਜ਼ ਨੇਮ ਇਜ ਟਰੂ
0: ਕਰਤਾ ਪੁਰਖ
1: ਹੀ ਇਜ਼ ਦ ਕ੍ਰੀਏਟਰ
0: ਨਿਰਭਉ
1: ਹੀ ਇਜ਼ ਵਿਦਾਊਟ ਫੀਅਰ
0: ਨਿਰਵੈਰ
1: ਹੀ ਇਜ਼ ਇਨਿਮਿਕਲ ਟੂ ਨਨ
0: ਅਕਾਲ ਮੂਰਤਿ
1: ਹੀ ਨੇਵਰ ਡਾਈਜ਼
0: ਅਜੂਨੀ
1: ਹੀ ਇਜ਼ ਬਿਯੋਂਡ ਬਰਥ ਐਂਡ ਡੈਥ
0: ਸੈਭੰਗ
1: ਹੀ ਇਜ਼ ਸੈਲਫ ਇਲਿਮੀਨੇਟਿਡ
0: ਗੁਰ ਪ੍ਰਸਾਦ
1: He is realized by the kindness of the true Guru.
0: Jap.
1: Repeat his name.

ਪਰ ਇਹਨਾਂ ਦੇ ਚਾਚੇ ਦਾ ਹੀ ਘਰ ਸੜ ਗਿਆ। ਫਿਰ ਭਗਤ ਜੈਦੇਵ ਆਪਣਾ ਘਰ ਬਾਰ ਚਾਚੇ ਨੂੰ ਦੇ ਕੇ ਜਗਨਨਾਥਪੁਰੀ ਵੱਲ ਚੱਲ ਪਏ। ਰਸਤੇ ਵਿੱਚ ਜਦ ਬੇਹੋਸ਼ ਹੋ ਕੇ ਡਿੱਗੇ ਤਾਂ ਕ੍ਰਿਸ਼ਨ ਜੀ ਮਹਾਰਾਜ ਗਵਾਲੇ ਦਾ ਰੂਪ ਧਾਰ ਕੇ ਆਏ, ਭਗਤ ਨੂੰ ਦੁੱਧ ਪਿਆਇਆ, ਹੋਸ਼ ਵਿੱਚ ਲਿਆਂਦਾ। ਭਗਤ ਜੀ ਜਗਨਨਾਥਪੁਰੀ ਦੇ ਅਸਥਾਨ ਤੇ ਪਹੁੰਚੇ। ਇੱਥੇ ਭਗਤ ਜੀ ਦੀ ਬੜੀ ਸੁਭਾ ਹੋਣ ਲੱਗ ਪਈ ਤਾਂ ਇੱਕ ਪੰਡਿਤ ਆਪਣੀ ਲੜਕੀ ਦਾ ਰਿਸ਼ਤਾ ਭਗਤ ਜੈਦੇਵ ਦੇ ਨਾਲ ਕਰਕੇ ਚਲਾ ਗਿਆ। ਭਗਤ ਜੀ ਇਹ ਜਿਹੜੀ ਲੜਕੀ ਜਿਸਦਾ ਨਾਮ ਪਦਮਾ ਹੈ ਇਸ ਨੂੰ ਆਪਣੇ ਨਾਲ ਲੈ ਕੇ ਹੁਣ ਵਾਪਸ ਆਪਣੇ ਘਰ ਕੇਂਦਲੀ ਪਿੰਡ ਆ ਪਹੁੰਚੇ ਹਨ। ਇਹ ਕੇਂਦਲੀ ਪਿੰਡ ਬੰਗਾਲ ਦੇ ਵਿੱਚ ਹੈ। ਘਰ ਆ ਕੇ ਆਪਣਾ ਗ੍ਰਿਸਤੀ ਜੀਵਨ ਸ਼ੁਰੂ ਕੀਤਾ ਔਰ ਇੱਥੇ ਹੀ ਆ ਕੇ ਭਗਤ ਜੀ ਨੇ ਗੀਤ ਗੋਬਿੰਦ ਗ੍ਰੰਥ ਲਿਖਣਾ ਸ਼ੁਰੂ ਕੀਤਾ। ਇਹ ਜਿਹੜਾ ਗੀਤ ਗੋਬਿੰਦ ਗ੍ਰੰਥ ਹੈ ਅੱਜ ਵੀ ਇਸ ਦੇ ਭਜਨ ਜਗਨਨਾਥਪੁਰੀ ਦੇ ਮੰਦਰਾਂ ਵਿੱਚ ਬੜੀ ਸ਼ਰਧਾ ਦੇ ਨਾਲ ਗਾਏ ਜਾਂਦੇ ਹਨ। ਗੀਤ ਗੋਬਿੰਦ ਗ੍ਰੰਥ ਲਿਖਦੇ ਹਨ, ਉਸ ਪ੍ਰਭੂ ਦੇ ਗੁਣ ਗਾਉਂਦੇ ਹਨ। ਇਸ ਗੱਲ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਆਪਣੀ ਪੌੜੀ ਵਿੱਚ ਇਸ ਤਰ੍ਹਾਂ ਬਿਆਨ ਕੀਤਾ। ਆਓ ਜਿੰਨੇ ਮਾਈ ਭਾਈ ਬੈਠੇ ਹੋ ਇੱਕ ਵਾਰੀ ਸਾਰੇ ਕਰੋ ਰਸਨਾ ਪਵੇ।

ਸੁਣ ਕੇ ਵੀ ਆਨੰਦ ਆਉਂਦਾ, ਗਾ ਕੇ ਵੀ ਆਨੰਦ ਆਉਂਦਾ। ਗਾਣਾ ਔਰ ਸੁਣਨਾ ਦੋਨੋਂ ਇਕੱਠੇ ਹੋ ਜਾਣ ਤੇ ਫਿਰ ਕਿਤਨਾ ਆਨੰਦ ਆਵੇਗਾ। ਆਓ ਜਿੰਨੇ ਮਾਈ ਭਾਈ ਬੈਠੇ ਹੋ, ਸਾਰੇ ਕਰੋ ਰਸਨਾ ਪਵਿੱਤਰ, ਕਿਉਂਕਿ ਇਹ ਜਿਹੜਾ ਗੁਰੂ ਦਰਬਾਰ ਹੈ, ਇਹ ਗੁਰੂ ਦਰਬਾਰ ਦਾ ਮਾਹੌਲ ਹੋਰ ਕਿਧਰੇ ਨਹੀਂ ਮਿਲਣਾ। ਦੁਨੀਆਂ ਦੇ ਕੰਮਾਂ ਕਾਰਾਂ ਝੰਝਟਾਂ ਤੋਂ ਦੂਰ ਗੁਰੂ ਦੀ ਗੋਦ ਵਿੱਚ ਬੈਠੇ ਹਾਂ ਤੇ ਆਓ ਫੇਰ ਭਾਈ ਪੂਰਾ ਆਨੰਦ ਲੈਣਾ। ਜਿੰਨੇ ਮਾਈ ਭਾਈ ਬੈਠੇ ਹੋ, ਸਾਰੇ ਕਰੋ।

ਬਹੁਤ ਦਿਆਲੂ ਹੁੰਦੇ ਸਨ ਤੇ ਉਸ ਵੇਲੇ ਕਿਆ ਕਰਦੇ ਸਨ ਮਰਦਾਨਿਆਂ, ਤਰਬ ਛੇੜ ਪ੍ਰਭਾਵ ਹੋ ਜਾ, ਖਸਮ ਦੀ ਬਾਣੀ ਆਈ। ਬੜੇ ਦਿਆਲ ਹੋਣਾ ਤੇ ਕਹਿਣਾ ਮਰਦਾਨਿਆਂ ਮੈਨੂੰ ਕੀਰਤਨ ਸੁਣਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਸਾਧ ਜੋ ਆਪ ਜੀ ਗੁਰੂ ਦੀ ਗੋਦ ਵਿਚ ਬੈਠੇ ਹੋ, ਕੀ ਪਤਾ ਹੈ ਉਹ ਗੁਰੂ ਨਾਨਕ ਕਿੰਨਾ ਕੁ ਦਿਆਲ ਹੈ। ਆਓ ਜਪੋ।

ਭਾਈ ਗੁਰਦਾਸ ਜੀ ਭਾਈ ਲਿਖਦੇ ਹਨ ਭਗਤ ਜੈਦੇਵ ਜੀ ਬਾਰੇ। ਜੇ ਭਾਈ ਗੁਰਦਾਸ ਜੀ ਇਤਨੇ ਪਿਆਰ ਨਾਲ ਇਹ ਲਿਖਦੇ ਹਨ, ਭਾਈ ਗੁਰਦਾਸ ਵੀ ਉਹ ਜਿਨ੍ਹਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਹਿਲੀ ਬੀੜ ਲਿਖੀ, ਇਤਨਾ ਉਹਨਾਂ ਨੂੰ ਮਾਣ ਮਿਲਿਆ। ਉਹ ਭਾਈ ਗੁਰਦਾਸ ਜੀ ਇਹ ਪੌੜੀ ਪੈ ਲਿਖਦੇ ਹਨ। ਜੇ ਭਾਈ ਗੁਰਦਾਸ ਜੀ ਦੀ ਲਿਖਣ ਵਿੱਚ, ਉਹਨਾਂ ਦੀ ਲਿਖਾਈ ਵਿੱਚ, ਉਹਨਾਂ ਦੀ ਕਲਮ ਵਿੱਚ ਇਤਨਾ ਰਸ ਹੈ, ਤੇ ਭਗਤ ਜੈਦੇਵ ਜੀ ਦੇ ਪਿਆਰ ਵਿੱਚ ਕਿਤਨਾ ਕੁ ਰਸ ਹੋਵੇਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੀਤ ਗੋਬਿੰਦ ਗ੍ਰੰਥ ਲਿਖਣਾ ਸ਼ੁਰੂ ਕੀਤਾ, ਸਾਰਾ ਗ੍ਰੰਥ ਲਿਖਿਆ ਗਿਆ, ਪਰ ਅਖੀਰ ਤੇ ਆ ਕੇ ਇੱਕ ਸਲੋਕ ਬਾਕੀ ਰਹਿ ਗਿਆ। ਬੜੀ ਕੋਸ਼ਿਸ਼ ਕੀਤੀ, ਪਰ ਆਖਰੀ ਜਿਹੜੀਆਂ ਲਾਈਨਾਂ ਨੇ, ਆਖਰੀ ਸਲੋਕ ਹੈ, ਇਹ ਉਤਰਦਾ ਨਹੀਂ। ਹੁਣ ਜਦੋਂ ਤੱਕ ਆਖਰੀ ਸਲੋਕ ਨਾ ਲਿਖਿਆ ਜਾਏ, ਗ੍ਰੰਥ ਪੂਰਾ ਨਹੀਂ ਹੁੰਦਾ। ਬੜੀ ਕੋਸ਼ਿਸ਼ ਕੀਤੀ, ਪਰ ਕੁਝ ਵੀ ਸੁੱਝਦਾ ਨਹੀਂ। ਤਾਂ ਭਗਤ ਜੈਦੇਵ ਨੇ ਆਪਣੀ ਘਰਵਾਲੀ ਨੂੰ ਕਿਹਾ, ਪਦਮਾ ਇੱਕ ਸਲੋਕ ਰਹਿ ਗਿਆ, ਪਰ ਪਤਾ ਨਹੀਂ ਕੀ ਗੱਲ ਹੈ, ਕੋਈ ਅੱਖਰ ਯਾਦ ਹੀ ਨਹੀਂ ਆਉਂਦਾ। ਤੇ ਜਦੋਂ ਤੱਕ ਆਖਰੀ ਸਲੋਕ ਨਾ ਲਿਖਾਂ, ਗ੍ਰੰਥ ਪੂਰਾ ਨਹੀਂ ਹੁੰਦਾ। ਤੂੰ ਇਸ ਤਰ੍ਹਾਂ ਕਰ, ਤੂੰ ਪ੍ਰਸ਼ਾਦਾ ਪਕਾ, ਭੋਜਨ ਤਿਆਰ ਕਰ, ਮੈਂ ਜਰਾ ਨਦੀ ਤੇ ਇਸ਼ਨਾਨ ਕਰ ਆਵਾਂ, ਇਸ਼ਨਾਨ ਕਰਕੇ ਆਵਾਂਗਾ, ਥੋੜਾ ਦਿਮਾਗ ਤਾਜ਼ਾ ਹੋ ਜਾਏਗਾ, ਤੇ ਹੋ ਸਕਦਾ ਹੈ ਪ੍ਰਭੂ ਦੀ ਕਿਰਪਾ ਹੋਵੇ ਤੇ ਆਖਰੀ ਸਲੋਕ ਚੇਤੇ ਆ ਜਾਵੇ। ਪਰ ਨਾ ਮੋਢੇ ਤੇ ਮਾਰਿਆ ਭਗਤ ਜੈਦੇਵ, ਇਸ਼ਨਾਨ ਕਰਨ ਵਾਸਤੇ ਨਦੀ ਵੱਲ ਚੱਲ ਪਏ ਹਨ। ਪਰ ਸਾਧ ਸੰਗਤ ਦੂਸਰੇ ਪਾਸੇ, ਭਾਈ ਗੁਰਦਾਸ ਜੀ ਬਿਆਨ ਕਰਦੇ ਹਨ, ਲੀਲਾ ਚਲਤ ਵਖਾਣ ਦਾ ਅੰਤਰ ਜਾਮੀ ਠਾਕੁਰ ਭਾਵੇ। ਉਹ ਜਿਹੜਾ ਠਾਕੁਰ ਹੈ, ਉਹ ਵਾਹਿਗੁਰੂ, ਉਹ ਅੰਤਰਜਾਮੀ, ਉਹ ਸਾਰਾ ਕੁਝ ਜਾਣਦਾ ਹੈ ਕਿ ਭਗਤ ਮੇਰੀ ਸਿਫਤ ਵਿੱਚ ਗ੍ਰੰਥ ਪਿਆ ਲਿਖਦਾ ਹੈ, ਆਖਰੀ ਸਲੋਕ ਇਹਨੂੰ ਯਾਦ ਨਹੀਂ ਆ ਰਿਹਾ, ਭਗਤ ਤੇ ਮੇਰਾ ਹੀ ਹੈ, ਜੇ ਇਹਨੂੰ ਯਾਦ ਨਹੀਂ ਆਉਂਦਾ ਤੇ ਫਿਰ ਮੈਂ ਹੀ ਚਲਾ ਜਾਂਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਗਤ ਜੀ ਘਰੋਂ ਬਾਹਰ ਗਏ ਤਾਂ ਭਗਵਾਨ ਨੇ ਆਪ ਭਗਤ ਜੈਦੇਵ ਦਾ ਰੂਪ ਧਾਰਿਆ, ਉਸੇ ਤਰ੍ਹਾਂ ਪਰਨਾ ਮੋਢੇ ਤੇ ਮਾਰਿਆ ਤੇ ਘਰ ਆ ਗਏ। ਪਦਮਾ ਹੈਰਾਨ ਹੋ ਕੇ ਪੁੱਛਦੀ, ਸਵਾਮੀ ਜੀ ਤੁਸੀਂ ਤੇ ਹੁਣੇ ਇਸ਼ਨਾਨ ਕਰਨ ਗਏ ਸੀ, ਵਾਪਸ ਆ ਗਏ? ਤੇ ਉਹ ਭਗਵਾਨ, ਸਤਨਾਮ ਸ੍ਰੀ ਵਾਹਿਗੁਰੂ, ਸਾਧ ਸੰਗਤ ਸ਼ਬਦ ਪੜ੍ਹਦੇ ਹਨ, ਕਰੋ ਸਾਰੇ ਰਸਨਾ ਪਵਿੱਤਰ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਨ ਆਇਆ ਰਾਮ। ਆਪਣੇ ਭਗਤਾਂ ਦੇ ਕੰਮ ਉਹ ਆਪ ਕਰਦਾ ਹੈ, ਤੇ ਭਗਤਾਂ ਨੂੰ ਉਹਦੇ ਕੋਲ ਜਾਣ ਦੀ ਵੀ ਲੋੜ ਨਹੀਂ, ਆਪੇ ਚੱਲ ਕੇ ਆ ਜਾਂਦਾ। ਸ਼ਬਦ ਹੈ, ਸਾਰੇ ਜਪੋ, ਆਪਣੇ ਸੇਵਕ ਕੀ ਆਪੇ ਰਾਖੇ, ਆਪੇ ਨਾਮ ਜਪਾਵੇ, ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠਦਾ ਵੇ।
उठ के वो आप आ जाता है। ग्रंथ चुकया, ग्रंथ सामने रखिया और साध संगत अपने हाथों के नाल गीत गोबिंद ग्रंथ का उस प्रभु ने आप श्लोक लिखिया, ग्रंथ नु पूरा किया, ग्रंथ पूरा करके लवेट के एक पासे रखिया ते फिर बड़े प्यार नाल कहंदे ने पद्मा बड़ी भुख लगी है, आखो सतनाम श्री वाहे। कितना प्यार, कितना अपनापन है प्रभु विच। तन हन ओदे भगत जिन्हां नूं प्यार नसीब होंदा है। साड़ी ते सारी उम्र नक्कां रगड़ रगड़ के गुजर जांदी, ना जीवन बदलदा है ना कुछ मिलदा है। क्यों? मत्था भी टेकदे आ, कुछ भला कर लैने आ कुछ बुरा कर लैने, जिन्नी नेकी कीती उन्नी बुरियाई कर ली, उथे दे उथे ही रह गए, ना अगा सौरे आ ना जीवन बदले आ। ते जिन्ना ने बुराइयां छड़ दितियां केवल नेकियां नूं ही अपनाया, ए उन्ना दे जीवन है। ओ पद्मा किन्नी भागां वाली है जिसनूं प्रभु आप कह रहे हन, पद्मा बड़ी भुख लगी है, लिया मैनूं भोजन खवा, मैनूं प्रशादा छका, आओ एक बारी सारे

ਪਦਮਾਨੇ ਪ੍ਰਸ਼ਾਦਾ ਅੱਗੇ ਲਿਆ ਕੇ ਰੱਖਿਆ। ਭਗਵਾਨ ਨੇ ਜਦ ਪ੍ਰਸ਼ਾਦਾ ਛਕਿਆ, ਪ੍ਰਸ਼ਾਦਾ ਛਕਣ ਤੋਂ ਬਾਅਦ ਮੇਰ ਭਰੀ ਨਿਗਾਹ ਦੇ ਨਾਲ ਪਦਮਾ ਵੱਲ ਦੇਖਿਆ ਤੇ ਕਹਿਣ ਲੱਗੇ, ਚੰਗਾ ਪਦਮਾ, ਭਾਈ ਗ੍ਰੰਥ ਵੀ ਪੂਰਾ ਹੋ ਗਿਆ, ਪ੍ਰਸ਼ਾਦਾ ਵੀ ਛਕ ਲਿਆ, ਕਾਰਜ ਸਾਰਾ ਪੂਰਾ ਹੋ ਗਿਆ ਹੈ, ਤੇ ਚੰਗਾ ਹੁਣ ਮੈਂ ਚੱਲਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਮੈਂ ਹੁਣ ਚੱਲਦਾ, ਇਸ਼ਨਾਨ ਕਰ ਆਵਾਂ। ਸਾਧ ਸੰਗਤ, ਉਧਰ ਭਗਤ ਦੇ ਆਉਣ ਦਾ ਸਮਾਂ ਹੋ ਗਿਆ ਤੇ ਇਧਰ ਹੁਣ ਪ੍ਰਭੂ ਕਹਿੰਦੇ ਨੇ, ਚੰਗਾ ਪਦਮਾ, ਮੈਂ ਹੁਣ ਚੱਲਦਾ। ਆਪ ਚਲੇ ਗਏ ਤੇ ਹੁਣ ਪਦਮਾ ਨੇ ਕੀ ਕੀਤਾ? ਜਿਹੜਾ ਭੋਜਨ ਪ੍ਰਭੂ ਨੇ ਛਕਿਆ ਜੈਦੇਵ ਦੇ ਰੂਪ ਵਿੱਚ, ਕੁਝ ਬਾਕੀ ਬਚਿਆ ਰਹਿ ਗਿਆ ਸੀ, ਉਹਦੇ ਵਿੱਚ ਹੀ ਹੋਰ ਭੋਜਨ ਪਾਇਆ, ਪ੍ਰਸ਼ਾਦਾ ਰੱਖਿਆ ਤੇ ਪਦਮਾ ਛਕਣ ਲੱਗ ਪਈ। ਪਦਮਾ ਹਾਲੇ ਖਾਂਦੀ ਪਈ ਸੀ ਕਿ ਉੱਤੋਂ ਅਸਲੀ ਭਗਤ ਜੈਦੇਵ ਆ ਗਏ। ਪਦਮਾ ਨੂੰ ਪ੍ਰਸ਼ਾਦਾ ਛਕਦਾ ਦੇਖਿਆ ਤੇ ਨਾਰਾਜ਼ ਹੋ ਕੇ ਜੈਦੇਵ ਜੀ ਕਹਿਣ ਲੱਗੇ, ਪਦਮਾ, ਅੱਜ ਤੂੰ ਆਪਣੇ ਧਰਮ ਤੋਂ ਡਿੱਗ ਪਈ ਹੈ, ਅੱਜ ਤੈਨੂੰ ਆਪਣਾ ਧਰਮ ਯਾਦ ਨਹੀਂ, ਪਤੀ ਨੂੰ ਖਵਾਉਣ ਤੋਂ ਪਹਿਲਾਂ ਤੂੰ ਆਪ ਖਾਣ ਲੱਗ ਪਈ। ਹੋ ਸਕਦਾ ਸੁਣ ਕੇ ਬੀਬੀਆਂ ਨੂੰ ਬੜੀ ਅਜੀਬ ਜੀ ਗੱਲ ਲੱਗੇ ਕਿ ਇਹ ਵੀ ਕੋਈ ਧਰਮ ਹੈ, ਪਤੀ ਨੂੰ ਖਵਾ ਕੇ ਫਿਰ ਖਾਣ। ਪੁਰਾਣੀਆਂ ਮਾਤਾਵਾਂ ਤੇ ਜਾਣਦੀਆਂ ਨੇ, ਨਵੀਆਂ ਦਾ ਪਤਾ ਨਹੀਂ, ਕਿਉਂਕਿ ਅੱਜ ਕੱਲ੍ਹ ਤੇ ਰਿਵਾਜ ਹੀ ਹੋਰ ਹੈ। ਕੰਮਕਾਰ ਵੀ ਐਸੇ ਨੇ ਕਿ ਬਣਾਓ ਤੇ ਬਣਾ ਕੇ ਫਰਿੱਜ ਵਿੱਚ ਰੱਖ ਦਿਓ, ਜਿਹੜਾ ਆਵੇ ਕੱਢੇ, ਗਰਮ ਕਰੇ ਤੇ ਖਾ ਲਵੇ। ਪਤੀ ਕਿਹੜਾ ਤੇ ਪਤਨੀ ਕਿਹੜੀ, ਇਹ ਤੇ ਹੁਣ ਬਾਅਦ ਦੀਆਂ ਗੱਲਾਂ ਨੇ। ਸੱਚ ਇਹ ਹੋਈ ਹੈ, ਅਸਲ ਵਿੱਚ ਉਡੀਕ ਵਿੱਚ ਬੜਾ ਆਨੰਦ ਹੈ। ਘਰ ਪ੍ਰਸ਼ਾਦਾ ਬਣਾ ਕੇ ਪਤਨੀ ਬੈਠੀ ਹੋਵੇ, ਪਤੀ ਕੰਮ ਤੇ ਹੋਵੇ, ਜੇ ਪਤੀ ਨੂੰ ਇਹ ਪਤਾ ਹੈ ਕਿ ਮੇਰੀ ਇੰਤਜ਼ਾਰ ਹੋ ਰਹੀ ਹੈ, ਪਤੀ ਵੀ ਉਹੋ ਜਿਹਾ ਚਾਹੀਦਾ। ਉਸ ਨੂੰ ਘਰ ਦੀ ਤਾਂਘ ਹੋਵੇ, ਜਦੋਂ ਘਰ ਆਵੇ ਤੇ ਘਰ ਵਾਲੀ ਪ੍ਰਸ਼ਾਦਾ ਸਾਹਮਣੇ ਰੱਖੇ, ਪਤੀ ਛਕੇ ਤੇ ਘਰ ਵਾਲੀ ਖਵਾਵੇ। ਇਹ ਹੁੰਦਾ ਸੀ ਪਹਿਲਾਂ, ਬਿਜਲੀ ਨਹੀਂ ਸੀ ਹੁੰਦੀ, ਪਤੀ ਨੇ ਪ੍ਰਸ਼ਾਦਾ ਛਕਣਾ ਤੇ ਘਰ ਵਾਲੀ ਨੇ ਪੱਖਾ ਚੱਲਣਾ। ਇੱਕ ਸਨੇਹ ਹੈ, ਰੋਟੀ ਤੇ ਨੌਕਰ ਵੀ ਖਵਾ ਦਿੰਦੇ ਨੇ, ਪਰ ਉਹਨਾਂ ਦੇ ਖਵਾਉਣ ਵਿੱਚ ਫਰਕ ਹੈ, ਕਿਉਂਕਿ ਉਹਨਾਂ ਨੇ ਕੇਵਲ ਤਨਖਾਹ ਲੈਣੀ ਹੈ, ਉਹ ਤਨਖਾਹ ਵਾਸਤੇ ਕੰਮ ਕਰਦੇ ਨੇ, ਪਰ ਆਪਣਾਪਨ ਨੌਕਰਾਂ ਵਿੱਚ ਨਹੀਂ, ਜਿਹੜਾ ਆਪਣਾਪਨ ਪਤੀ ਔਰ ਪਤਨੀ ਵਿੱਚ ਹੋ ਸਕਦਾ। ਗੱਲ ਦੋਨੋਂ ਪਾਸਿਓਂ ਚਾਹੀਦੀ ਹੈ, ਪਤੀ ਦੇ ਮਨ ਵਿੱਚ ਵੀ ਖਿੱਚ ਹੋਵੇ ਔਰ ਪਤਨੀ ਦੇ ਮਨ ਵਿੱਚ ਵੀ। ਨਿਤਿਆਮ ਪਿੰਡਾਂ ਵਿੱਚ ਹੈ ਨਾ ਰਿਵਾਜ, ਬੰਦਾ ਪਾਣੀ ਮੰਗੇ ਤੇ ਘਰ ਵਾਲੇ ਕਹਿੰਦੀ, ਉੱਠ ਕੇ ਲੈ ਲੈ, ਹੈ ਟੁੱਟੇ ਤੇ ਨਹੀਂ ਤੇਰੇ। ਆਪਾਂ ਪਿੰਡਾਂ ਦੇ ਰਹਿਣ ਵਾਲੇ ਹਾਂ, ਬੋਲੀਆਂ ਇਹੋ ਹੀ ਚੱਲਦੀਆਂ, ਉੱਠ ਕੇ ਲੈ ਲੈ। ਤੇ ਜਿਨ੍ਹਾਂ ਨੇ ਨੌਕਰ ਰੱਖੇ ਨੇ ਉਹ ਵੀ ਇਸੇ ਤਰ੍ਹਾਂ ਹੀ ਬੋਲਦੇ ਨੇ, ਰਾਮੂ ਸਰਦਾਰ ਜੀ ਆਏ ਨੇ, ਇਹਨਾਂ ਨੂੰ ਪਾਣੀ ਦੇ, ਨਾਲੇ ਮੈਨੂੰ ਵੀ ਗਲਾਸ ਇੱਕ ਫੜਾ ਦੇ। ਜਦੋਂ ਤੱਕ ਮਨ ਵਿੱਚ ਸੇਵਾ ਦੀ ਭਾਵਨਾ ਨਹੀਂ, ਆਪਣਾਪਨ ਨਹੀਂ, ਉਦੋਂ ਤੱਕ ਪਿਆਰ ਨਹੀਂ, ਤੇ ਜਦ ਤੱਕ ਪਿਆਰ ਨਹੀਂ ਉਦੋਂ ਤੱਕ ਗ੍ਰਸਤੀ ਜੀਵਨ ਸੁਖੀ ਨਹੀਂ। ਗੱਲ ਇਹ ਨਹੀਂ ਕਿ ਪਹਿਲਾਂ ਪਤੀ ਖਾਂਦਾ ਹੈ ਜਾਂ ਪਤਨੀ ਖਾਂਦੀ ਏ, ਗੱਲ ਇਹ ਹੈ ਕਿ ਇੱਥੋਂ ਜੀਵਨ ਦਾ ਪਿਆਰ ਲੱਭਦਾ ਹੈ। ਤੇ ਬਹੁਤੇ ਅਸੀਂ ਉਹ ਹਾਂ ਜਿਹੜੇ ਨਾ ਪਤੀ ਬਣ ਸਕੇ
ਤੇ ਨਾ ਚੰਗੀਆਂ ਪਤਨੀਆਂ ਬਣ ਸਕੀਆਂ। ਇੱਕ ਦੂਸਰੇ ਨੂੰ ਸਮਝ ਹੀ ਨਾ ਸਕੇ ਤੇ ਸਾਰਾ ਜੀਵਨ ਰੁਲਦਿਆਂ ਖੁੱਲਦਿਆਂ ਲੜਦਿਆਂ ਭਿੜਦਿਆਂ ਹੀ ਲੰਘ ਗਿਆ। ਇਹ ਜਾਣਿਆ ਹੀ ਨਾ ਕਿ ਅਸਲ ਵਿੱਚ ਗ੍ਰਿਸਤੀ ਜੀਵਨ ਹੁੰਦਾ ਕੀ। ਭਗਤ ਜੈਦੇਵ ਕਹਿੰਦੇ ਨੇ, ਪਦਮਾ ਅੱਜ ਤੈਨੂੰ ਆਪਣੇ ਧਰਮ ਦਾ ਖਿਆਲ ਨਹੀਂ, ਪਤੀ ਨੂੰ ਖਵਾਉਣ ਤੋਂ ਪਹਿਲਾਂ ਹੀ ਤੂੰ ਖਾਣ ਲੱਗ ਪਈ। ਤੇ ਪਦਮਾ ਕਹਿਣ ਲੱਗੀ, ਇਹ ਕਿਵੇਂ ਹੋ ਸਕਦਾ, ਪਰ ਪਹਿਲਾਂ ਤੁਸੀਂ ਇਹ ਦੱਸੋ, ਹੁਣੇ ਨਹਾਉਣ ਗਏ ਤੇ ਹੁਣੇ ਵਾਪਸ ਵੀ ਆ ਗਏ, ਹੁਣੇ ਗਿੱਲਾ ਕੱਪੜਾ ਮੋਢੇ ਤੇ ਹੁਣੇ ਸੁੱਕਾ ਕੱਪੜਾ ਮੋਢੇ ਤੇ। ਤੇ ਭਗਤ ਜੀ ਕਹਿੰਦੇ ਨੇ, ਪਦਮਾ ਮੈਂ ਤੇ ਬੜੀ ਦੇਰ ਦਾ ਇਸ਼ਨਾਨ ਕਰਨ ਗਿਆ, ਨਦੀ ਕਿਹੜੀ ਕੋਲ ਹੈ, ਨਦੀ ਕਿਹੜੀ ਕੋਲ ਹੈ, ਇਸ਼ਨਾਨ ਕਰਨ ਤੇ ਸਮਾਂ ਲੱਗਦਾ ਹੈ, ਉਦੋਂ ਦਾ ਗਿਆ ਮੈਂ ਹੁਣ ਆਇਆ। ਤੇ ਪਦਮਾ ਹੈਰਾਨ ਹੋ ਕੇ ਕਹਿਣ ਲੱਗੀ, ਇਹ ਕਿਵੇਂ ਹੋ ਸਕਦਾ, ਤੁਸੀਂ ਆਏ ਬਿਨਾਂ ਇਸ਼ਨਾਨ ਕੀਤੇ, ਤੁਸਾਂ ਗ੍ਰੰਥ ਪੂਰਾ ਕੀਤਾ, ਤੁਸਾਂ ਪ੍ਰਸ਼ਾਦਾ ਛਕਿਆ, ਤੁਹਾਡੇ ਬੱਚੇ ਵਿੱਚ ਮੈਂ ਹੋਰ ਪਾ ਕੇ ਖਾ ਰਹੀ ਹਾਂ। ਭਗਤ ਜੀ ਹੈਰਾਨ ਹੋ ਗਏ, ਮਨ ਦੇ ਵਿੱਚ ਬੇਚੈਨੀ ਜੀ ਸ਼ੁਰੂ ਹੋਈ, ਕਿਧਰੇ ਉਹ ਹੀ ਗੱਲ ਤੇ ਨਹੀਂ ਜੋ ਦੂਸਰੇ ਭਗਤਾਂ ਬਾਰੇ ਸੁਣਿਆ ਕਿ ਪ੍ਰਭੂ ਭਗਤਾਂ ਦੇ ਕਾਜ ਆਪ ਸਵਾਰਦਾ ਹੈ, ਕਿਧਰੇ ਮੇਰੇ ਘਰ ਵੀ ਆਪ ਤੇ ਨਹੀਂ ਆਇਆ। ਗ੍ਰੰਥ ਚੁੱਕ ਕੇ ਦੇਖਿਆ, ਸਲੋਕ ਪੂਰਾ ਹੋਇਆ ਤੱਕਿਆ ਤੇ ਖੁਸ਼ੀ ਦੀ ਹੱਦ ਨਾ ਰਹੀ, ਵੈਰਾਗ ਵਿੱਚ ਅਥਰੂ ਵਗਣ ਲੱਗ ਪਏ। ਉਹ ਪ੍ਰਭੂ ਆਪ ਆਇਆ ਮੇਰਾ ਰੂਪ ਧਾਰ ਕੇ ਔਰ ਗ੍ਰੰਥ ਪੂਰਾ ਕਰਕੇ। ਪਦਮਾ ਦੇ ਹੱਥੋਂ ਖੋਹ ਕੇ ਪ੍ਰਸ਼ਾਦਾ ਛਕਣ ਲੱਗ ਪਏ ਤੇ ਪਦਮਾ ਕਹਿੰਦੀ, ਸਵਾਮੀ ਜੀ ਇਹ ਤੇ ਮੇਰਾ ਝੂਠਾ ਹੈ। ਤੇ ਜੈਦੇਵ ਜੀ ਕਹਿੰਦੇ ਨੇ, ਪਦਮਾ ਕਿੱਡੇ ਉੱਚੇ ਭਾਗਾਂ ਵਾਲੀ, ਕਿਹੜੇ ਜਨਮ ਦੇ ਪੁੰਨ ਹਨ ਤੇਰੇ ਜਿਸ ਨੂੰ ਤੂੰ ਝੂਠਾ ਕਹਿ ਰਹੀ ਹੈ। ਇਹ ਤੇ ਤਿੰਨਾਂ ਲੋਕਾਂ ਦੇ ਮਾਲਕ ਦਾ ਸੀਤ ਪ੍ਰਸ਼ਾਦ ਹੈ, ਆਖੋ ਸਤਨਾਮ ਸ੍ਰੀ ਵਾਹ, ਜਿਸ ਨੂੰ ਦੇਵੀ ਦੇਵਤੇ ਤਰਸਦੇ ਹਨ, ਉਹ ਤੇਰੇ ਹੱਥਾਂ ਦਾ ਬਣਿਆ ਪ੍ਰਸ਼ਾਦਾ ਛਕ ਕੇ ਗਿਆ। ਭਾਈ ਗੁਰਦਾਸ ਜੀ ਬਿਆਨ ਕਰਦੇ ਨੇ, ਅੱਖਰ ਇੱਕ ਨਾ ਆਵੜੈ ਪੁਸਤਕ ਬੰਨ, ਸੰਧਿਆ ਕਰ ਆਵੈ ਗੁਣ ਨਿਦਾਨ ਘਰ ਆਏ ਕੈ। ਭਗਤ ਰੂਪ ਲਿਖ ਲੇਖ ਬਣਾਵੈ ਕਿ ਉਹ ਗੁਣੀ ਨਿਧਾਨ ਆਪ ਭਗਤ ਦਾ ਰੂਪ ਧਾਰ ਕੇ ਆਏ ਔਰ ਉਸ ਗ੍ਰੰਥ ਨੂੰ ਆਪ ਆ ਕੇ ਪੂਰਾ ਕੀਤਾ। ਸਾਧ ਸੰਗਤ, ਸਮਾਪਤੀ ਦਾ ਸਮਾਂ ਹੋ ਗਿਆ ਔਰ ਜਿਹੜੀਆਂ ਸੰਗਤਾਂ ਗੁਰੂ ਘਰ ਬੈਠੀਆਂ ਨੇ, ਇੱਕ ਜ਼ਰੂਰੀ ਬੇਨਤੀ ਕਿ ਕੱਲ ਸ਼ਾਮ ਨੂੰ 6 ਤੋਂ ਲੈ ਕੇ 6:45 ਵਜੇ ਤੱਕ ਦਾਸ ਇੱਥੇ ਕੀਰਤਨ ਕਰਨਗੇ। ਕੇਵਲ ਕੱਲ ਸ਼ਾਮ ਸਮਾਂ ਥੋੜਾ ਜਿਹਾ ਬਦਲੀ ਕੀਤਾ, 6 ਤੋਂ ਲੈ ਕੇ 6:45 ਵਜੇ ਤੱਕ, ਕਿਉਂਕਿ 7 ਤੋਂ 8 ਦਸ਼ਮੇਸ਼ ਦਰਬਾਰ ਹਾਜ਼ਰੀ ਭਰਨੀ ਹੈ ਔਰ ਪਰਸੋਂ ਫਿਰ ਇਸੇ ਤਰ੍ਹਾਂ ਹੀ 7 ਤੋਂ 8 ਇੱਥੇ ਦੀਵਾਨ ਸਜੇਗਾ। ਆਓ ਹੁਣ ਆਖਰੀ ਪੰਕਤੀ ਪੜ੍ਹ ਕੇ ਕਰੀਏ ਸਮਾਪਤੀ ਔਰ ਅੱਜ ਦਾ ਇਹ ਕੀਰਤਨ ਕਿ ਜਿਹੜੇ ਵੀ ਪਿਆਰ ਨਾਲ ਸ਼ਰਧਾ ਦੇ ਨਾਲ ਉਸ ਪ੍ਰਭੂ ਦੇ ਰਾਹ ਤੇ ਚੱਲਦੇ ਹਨ, ਪ੍ਰਭੂ ਉਹਨਾਂ ਨੂੰ ਆਪ ਆ ਕੇ ਮਿਲਦਾ ਹੈ।

आकार नाना प्रकार। श्री मुख शब्द गुर सिख

मेरी से जड़िए अडम।

ਕਰਨ ਸਤਿਕਾਰ ਯੋਗ ਗੁਰੂ ਬਾਬਾ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਬੈਠੀ ਸਾਧ ਸੰਗਤ, ਅੱਜ ਸੱਚਖੰਡ ਨਿਵਾਸੀ ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਵਾਲੇ ਮਹਾਂਪੁਰਸ਼ ਆਪ ਜੀ ਉਨ੍ਹਾਂ ਦੀ ਬਰਸੀ ਮਨਾ ਰਹੇ ਹੋ। ਸਾਧੂਆਂ ਦੀ ਯਾਦ ਵਿਚ ਸਦਾ ਮੇਲੇ ਲੱਗਿਆ ਕਰਦੇ ਹਨ ਤੇ ਬਖਸ਼ੀਆਂ ਰੂਹਾਂ ਹੁੰਦੀਆਂ ਹਨ। ਥੋੜਾ ਸਮਾਂ ਤੁਹਾਡੇ ਦਰਸ਼ਨ ਕਰਨੇ ਨੇ, ਧਿਆਨ ਦੇ ਕੇ ਸੁਣਿਓ। ਜਿਹੜੇ ਸੁਣ ਲੈਣਗੇ ਉਹ ਵੀ ਸਾਧ ਸੰਗਤ ਪਛਤਾਉਣਗੇ, ਜਿਹੜੇ ਨਾ ਸੁਣਨਗੇ ਉਹ ਵੀ ਪਛਤਾਉਣਗੇ। ਵਿਚਾਰ ਹੀ ਕਰਨੀ ਹੈ ਦੁਨੀਆਂ ਦੇ ਵਿਚ ਮਹਾਂਪੁਰਸ਼ਾਂ ਦਾ ਆਉਣਾ। ਸਾਧ ਸੰਗਤ ਜਿਵੇਂ ਲੋਹਾ ਲੋਹੇ ਤੋਂ ਬਣੀਆਂ ਚੀਜ਼ਾਂ ਵਿਚ ਕੋਈ ਫਰਕ ਨਹੀਂ ਹੁੰਦਾ, ਬਣਤਰ ਦਾ ਫਰਕ ਹੁੰਦਾ, ਲੋਹਾ ਵੀ ਲੋਹਾ ਹੁੰਦਾ, ਲੋਹੇ ਤੋਂ ਬਣੀਆਂ ਚੀਜ਼ਾਂ ਵੀ ਲੋਹਾ ਹੁੰਦੀਆਂ ਨੇ। ਜਿਵੇਂ ਲੱਕੜ ਤੋਂ ਬਣੀਆਂ ਚੀਜ਼ਾਂ ਤੇ ਲੱਕੜ ਵਿਚ ਕੋਈ ਫਰਕ ਨਹੀਂ ਹੋਇਆ ਕਰਦਾ, ਵੇਖਣ ਦਾ ਫਰਕ ਹੁੰਦਾ। ਜਿਵੇਂ ਪਾਣੀ ਤੇ ਪਾਣੀ ਤੋਂ ਬਣੀਆਂ ਲਹਿਰਾਂ ਵਿਚ ਫਰਕ ਨਹੀਂ ਹੁੰਦਾ, ਪ੍ਰੇਮੀਓ ਸਮੁੰਦਰ ਲਹਿਰ ਮਾਰਦਾ, ਛੱਲ ਮਾਰਦਾ ਸਮੁੰਦਰ ਦੀ, ਛੱਲ ਫਿਰ ਸਮੁੰਦਰ ਦੇ ਵਿਚ ਹੀ ਖਤਮ ਹੋ ਜਾਂਦੀ ਹੈ। ਜਿਵੇਂ ਸਮੁੰਦਰ ਤੇ ਸਮੁੰਦਰ ਦੀਆਂ ਲਹਿਰਾਂ ਵਿਚ ਕੋਈ ਫਰਕ ਨਹੀਂ, ਵੇਖਣ ਦਾ ਫਰਕ ਹੁੰਦਾ। ਜਿਵੇਂ ਸੋਨਾ ਤੇ ਸੋਨੇ ਤੋਂ ਬਣੀਆਂ ਚੀਜ਼ਾਂ ਵਿਚ ਕੋਈ ਫਰਕ ਨਹੀਂ ਹੋਇਆ ਕਰਦਾ, ਬਣਤਰ ਦਾ ਫਰਕ ਹੁੰਦਾ, ਵੇਖਣ ਦਾ ਫਰਕ ਹੁੰਦਾ। ਇਵੇਂ ਬਾਬਾ ਈਸ਼ਰ ਸਿੰਘ ਤੇ ਅਕਾਲ ਪੁਰਖ ਚ ਕੋਈ ਫਰਕ ਨਹੀਂ ਸੀ, ਵੇਖਣ ਦਾ ਹੀ ਫਰਕ ਸੀ। ਪ੍ਰੇਮੀਓ, ਅੱਜ ਜਿਨ੍ਹਾਂ ਸੰਤਾਂ ਦੀ ਬਰਸੀ ਮਨਾ ਰਹੇ ਹੋ, ਯਾਦ ਮਨਾ ਰਹੇ, ਬਰਸੀ ਤਾਂ ਅਸੀਂ ਸਰੀਰ ਕਰਕੇ ਮਨਾਉਂਦੇ ਹਾਂ ਬਈ ਸੰਤ ਚਲੇ ਗਏ। ਅਗਿਆਨੀ ਪੁਰਸ਼ਾਂ ਨੂੰ ਇਹ ਹੁੰਦਾ ਵੀ ਸੰਤ ਚਲੇ ਗਏ, ਗਿਆਨ ਨੂੰ ਇੰਨੇ ਸਾਲ ਹੋ ਗਏ। ਅੱਜ ਦਾਸ ਅਖਬਾਰ ਚ ਪੜ ਰਿਹਾ ਸੀ 25 ਸਾਲ ਹੋ ਗਏ ਸ਼ਾਇਦ, 25ਵੀਂ ਬਰਸੀ ਹੈ। ਕੌਣ ਕਹਿੰਦਾ ਮਹਾਂਪੁਰਸ਼ ਚਲੇ ਗਏ? ਮਹਾਂਪੁਰਸ਼ ਤਾਂ ਹਾਜ਼ਰ ਨਾਜ਼ਰ ਬੈਠੇ ਨੇ। ਬੁੱਲਿਆ, ਰੱਬ ਤੈਥੋਂ ਵੱਖ ਨਹੀਂ ਪਰ ਵੇਖਣ ਵਾਲੀ ਅੱਖ ਨਹੀਂ। ਹੁਣ ਅੰਨੇ ਨੂੰ ਕਿਹੜਾ ਆਖੇ ਵੀ, ਜੇ ਅੰਨੇ ਨੂੰ ਕਹੀਏ ਵੀ ਦੁਨੀਆਂ ਬੜੀ ਸੋਹਣੀ ਏ, ਅੰਨਾ ਜੇ ਨਾ ਮੰਨੇ, ਅੰਨਾ ਕਹੇ ਦੁਨੀਆਂ ਤਾਂ ਸੋਹਣੀ ਹੈ ਹੀ ਨਹੀਂ, ਉਥੇ ਕੀ ਦਲੀਲ ਦੇਈਏ? ਦੁਨੀਆਂ ਤੇ ਫੁੱਲ ਤੇ ਬੜੇ ਨੇ ਪਰ ਗੁਲਾਬ ਦੇ ਨਾਲ ਦੀ ਸੁਗੰਧੀ ਨਹੀਂ ਮਿਲਦੀ। ਸੰਸਾਰ ਤੇ ਮਹਾਂਪੁਰਸ਼ ਤੇ ਬੜੇ ਨੇ ਪਰ ਬਾਬਾ ਆਨੰਦ ਸਿੰਘ ਵਰਗੇ ਬਾਬਾ, ਇਸ ਤੋਂ ਅੱਗੇ ਚੱਲੋ ਬਾਬਾ ਮਹਾਂ ਹਰਨਾਮ ਸਿੰਘ ਪੁੱਛੋ ਮੰਡੀ ਵਾਲੇ ਮਹਾਂਪੁਰਸ਼, ਉਨ੍ਹਾਂ ਵਰਗੇ ਬਾਬਾ ਈਸ਼ਰ ਸਿੰਘ ਜੀ, ਨਾਨਸਰ ਵਾਲੇ ਮਹਾਂਪੁਰਸ਼, ਇਨ੍ਹਾਂ ਵਰਗੇ ਮਹਾਂਪੁਰਸ਼ਾਂ ਦਾ ਮਿਲਣਾ ਸਾਧ ਸੰਗਤ ਜੀ ਬੜੀ ਮੁਸ਼ਕਲ ਹੈ। ਦੁਨੀਆਂ ਤੇ ਲੱਕੜਾਂ ਤੇ ਬਥੇਰੀਆਂ ਨੇ ਪਰ ਬਾਵਨ ਚੰਦਨ ਦੀ ਲੱਕੜੀ ਦਾ ਮਿਲਣਾ ਮੁਸ਼ਕਲ ਹੈ। ਸੰਸਾਰ ਤੇ ਪਾਣੀ ਤੇ ਬੜੇ ਨੇ ਪਰ ਗੰਗਾ ਜਲ ਦੀ ਮਹਾਨਤਾ ਆਪਣੀ ਵੱਖਰੀ ਹੈ। ਸਾਰੇ ਪੜ੍ਹਨ ਨਾ ਕੋਈ ਹੋਇਆ ਤੇ ਨਾ ਕਿਸੇ ਹੋਣਾ, ਮੇਰੇ ਪ੍ਰੀਤਮ ਵਰਗਾ ਕੋਈ ਰਸਣਾ ਰਹਿ ਨਾ ਜਾਏ। ਤੇਰੇ ਜਿਹਾ ਨਹੀਂ ਜਗ

ਸਮੇਂ ਦੇ ਹੁਕਮਰਾਨ ਹੁੰਦੇ ਨੇ, ਇਹ ਬਖਸ਼ੀਆਂ ਰੂਹਾਂ ਹੁੰਦੀਆਂ ਨੇ, ਇਹ ਜੋ ਚਾਹੁਣ ਕਰ ਦਿੰਦੇ ਨੇ। ਵਾਹਿਗੁਰੂ ਕਹਿੰਦਾ ਮੇਰੇ ਚਾਰ ਕਿਸਮ ਦੇ ਭਗਤ ਨੇ, ਸੰਤ ਨੇ ਦੁਨੀਆਂ ਤੇ। ਪਹਿਲੀ ਕਿਸਮ ਦੇ ਸੰਤ ਜਿਹੜੇ ਦੁਨਿਆਵੀ ਸੁੱਖਾਂ ਦੀ ਇੱਛਾ ਰੱਖਦੇ ਨੇ, ਚੰਗੀ ਜਾਇਦਾਦ ਹੋਵੇ, ਧੀਆਂ ਪੁੱਤਰ ਚੰਗੇ ਪੜ੍ਹੇ ਲਿਖੇ ਹੋਣ, ਚੰਗਾ ਬਿਜ਼ਨਸ ਹੋਵੇ, ਚੰਗਾ ਕਾਰੋਬਾਰ ਹੋਵੇ। ਵਾਹਿਗੁਰੂ ਕਹਿੰਦਾ ਇਨ੍ਹਾਂ ਚੀਜ਼ਾਂ ਦਾ ਮੇਰੇ ਕੋਲ ਘਾਟਾ ਨਹੀਂ, ਜੋ ਮੰਗਾ ਸੋ ਲੇਵੈ ਪ੍ਰਭ ਆਪਣੇ ਭਗਤਾਂ ਦੇਵੈ। ਵਾਹਿਗੁਰੂ ਕਹਿੰਦਾ ਦੂਜੇ ਕਿਸਮ ਦੇ ਭਗਤ ਮੇਰੇ, ਸੰਤ ਮੇਰੇ, ਜਿਹੜੇ ਦੁਨਿਆਵੀ ਸੁੱਖਾਂ ਤੋਂ ਬਾਅਦ ਸਵਰਗ ਲੋਕ ਦੇ ਸੁੱਖਾਂ ਦੀ ਇੱਛਾ ਰੱਖਦੇ ਨੇ, ਵਾਹਿਗੁਰੂ ਕਹਿੰਦਾ ਇਹਦਾ ਵੀ ਘਾਟਾ ਨਹੀਂ। ਤੀਸਰੇ ਵਾਹਿਗੁਰੂ ਕਹਿੰਦਾ ਉਹ ਭਗਤ ਨੇ ਜਿਹੜੇ ਮੇਰੇ ਕੋਲ ਸਵਰਗ ਲੋਕ ਤੋਂ ਵੀ ਵੱਡੇ ਸੁੱਖ, ਸੱਚ ਖੰਡ ਜਾਣੀ ਵੈਕੁੰਠ ਧਾਮ ਦੇ ਸੁੱਖਾਂ ਦੀ ਇੱਛਾ ਰੱਖਦੇ ਨੇ, ਵਾਹਿਗੁਰੂ ਕਹਿੰਦਾ ਇਹਦਾ ਵੀ ਮੇਰੇ ਕੋਲ ਘਾਟਾ ਨਹੀਂ। ਪਰ ਚੌਥੀ ਕਿਸਮ ਦੇ ਕਹਿੰਦਾ ਮੇਰੇ ਭਗਤ ਬਾਬਾ ਆਨੰਦ ਸਿੰਘ ਵਰਗੇ, ਬਾਬਾ ਈਸ਼ਰ ਸਿੰਘ ਵਰਗੇ ਮਹਾਂਪੁਰਸ਼ ਜਿਹੜੇ ਮੇਰੇ ਕੋਲੋਂ ਮੰਗਦੇ ਹੀ ਕੁਝ ਨਹੀਂ। ਪਰਮੇਸ਼ਰ ਕਹਿੰਦਾ ਇਹੋ ਜਿਹੇ ਸੰਤਾਂ ਭਗਤਾਂ ਦਾ ਮੈਂ ਨੌਕਰ ਬਣਿਆ ਫਿਰਦਾ ਹਾਂ। ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ, ਪਾਛੇ ਲਾਗੂ ਹਰ ਫਿਰੈ ਕਹਿਤ।

ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੁਰਗੱਦੀ ਦੇਣੀ ਸੀ, ਕਲਗੀਧਰ ਪਾਤਸ਼ਾਹ ਨੂੰ ਲੱਗੇ ਕਹਿਣ ਮਹਾਰਾਜ, ਸਿੱਖ ਲੱਗੇ ਕਹਿਣ ਮਹਾਰਾਜ, ਆਪ ਗੁਰਤਾ ਗੁਰਗੱਦੀ, ਇਹ ਬਾਬਾ ਨੰਦ ਸਿੰਘ ਜੀ ਕੋਈ ਬਨਾਵਟੀ ਸੰਤ ਨਹੀਂ ਕਿ ਜਿਵੇਂ ਕਾਗਜ਼ ਦਾ ਕੋਈ ਖਡਾਉਣਾ ਬਾਜ਼ਾਰ ਚੋਂ ਲੈ ਲਿਆ, ਇਹ ਬਾਬਾ ਨੰਦ ਸਿੰਘ ਦਾ ਆਉਣਾ ਕਲਗੀਧਰ ਪਾਤਸ਼ਾਹ ਆਪਣੇ ਸਮੇਂ ਦੱਸ ਗਏ ਸੀ ਤੇ ਸਾਥੋਂ ਬਾਅਦ ਆਉਣਗੇ। ਕਦੀ ਸਾਖੀ ਪੜ ਕੇ ਦੇਖਿਓ, ਬਾਬਾ ਨੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੁਰਗੱਦੀ ਕਲਗੀਧਰ ਪਾਤਸ਼ਾਹ ਨੇ ਦੇ ਦਿੱਤੀ, ਉਸ ਸਮੇਂ ਕਈ ਸਿੱਖ ਲੱਗੇ ਕਹਿਣ ਮਹਾਰਾਜ ਬਾਣੀ ਨੂੰ ਕਿਹੜਾ ਸਮਝਾਊ, ਬਾਣੀ ਬਿਰਲੋ ਵਿਚਾਰ ਸੀ ਜੇ ਕੋਈ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿੱਜ ਘਰ ਵਾਸਾ ਹੋਏ। ਜਿਵੇਂ ਇਕ ਐਮ ਏ ਪੜੇ ਦੀ ਅੰਗਰੇਜ਼ੀ ਸਮਝਣ ਵਾਸਤੇ ਘੱਟੋ ਘੱਟ ਅੰਗਰੇਜ਼ੀ ਚ ਕਹਿੰਦੇ ਨੇ ਲੈਸ ਦੈਨ ਲੈਸ, ਘੱਟੋ ਘੱਟ ਐਮ ਏ ਪੜੇ ਦੀ ਅੰਗਰੇਜ਼ੀ ਸਮਝਣ ਵਾਸਤੇ ਬੀ ਏ ਹੋਣਾ ਜ਼ਰੂਰੀ ਏ, ਜਿਵੇਂ ਬੀ ਏ ਪੜੇ ਦੀ ਅੰਗਰੇਜ਼ੀ ਸਮਝਣ ਵਾਸਤੇ ਘੱਟੋ ਘੱਟ ਮੈਟ੍ਰਿਕ ਹੋਣਾ ਜ਼ਰੂਰੀ ਏ। ਇਵੇਂ ਗੁਰੂ ਨਾਨਕ ਦੀ ਬਾਣੀ ਸਮਝਣ ਵਾਸਤੇ ਗੁਰੂ ਨਾਨਕ ਦੀ ਮਤ ਚਾਹੀਦੀ ਏ। ਇਹ ਵੜ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੈ ਸੋਏ, ਉਹ ਮਤ ਬਾਬਾ ਨੰਦ ਸਿੰਘ ਕੋਲ ਸੀ, ਉਹ ਮਤ ਬਾਬਾ ਈਸ਼ਰ ਸਿੰਘ ਕੋਲ ਸੀ, ਜਿਨ੍ਹਾਂ ਦੀ ਅੱਜ ਆਪ ਜੀ ਯਾਦ ਮਨਾ ਰਹੇ ਹੋ। ਤਾਂ ਜਦੋਂ ਗੁਰੂ ਸਾਹਿਬ ਨੇ ਗੁਰਤਾ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਦੇਣ ਦਾ ਵਚਨ ਕੀਤਾ, ਉਦੋਂ ਸਿੱਖ ਲੱਗੇ ਕਹਿਣ ਮਹਾਰਾਜ ਬਾਣੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸੇ ਗੁਰੂ ਸਾਹਿਬ ਆਪਣੇ ਸਿੱਖਾਂ ਨੂੰ ਸਮਝਾਉਂਦੇ ਆਏ ਨੇ, ਜੋ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਤਾ ਗੁਰਗੱਦੀ ਦੇ ਚੱਲੇ ਹੋ ਮਹਾਰਾਜ, ਇਸ ਬਾਣੀ ਦੇ ਅਰਥ ਸਿੱਖ ਸੰਗਤਾਂ ਲਈ ਸਮਝਣੇ ਬੜੇ ਮੁਸ਼ਕਲ ਹੋ ਜਾਣਗੇ। ਗੁਰੂ ਸਾਹਿਬ ਲੱਗੇ ਕਹਿਣ ਪ੍ਰੇਮੀਓ ਸਾਰੇ ਪੜੋ, ਗੁਰੂ ਸਾਹਿਬ ਲੱਗੇ ਕਹਿਣ ਪ੍ਰੇਮੀਓ, ਮਾਲਵੇ ਦੀ ਧਰਤੀ ਦੇ ਉੱਤੇ ਮੇਰਾ ਹੀ ਰੂਪ ਬਾਬਾ ਨੰਦ ਸਿੰਘ ਨਾਦੀ, ਨਾਦੀ ਕਹਿੰਦੇ ਨੇ ਧਰਮ ਪੁੱਤਰ, ਮੇਰਾ ਇੱਕ ਪੁੱਤਰ ਮਾਲਵੇ ਦੀ ਧਰਤੀ ਦੇ ਉੱਤੇ ਬਾਬਾ ਨੰਦ ਸਿੰਘ ਨਾਦੀ, ਜਿਨ ਪੈਜ ਪੰਥ ਕੀ ਸਾਜੀ, ਜਿਹੜੇ ਪੰਥ ਦੀ ਪੈਜ ਕਹਿੰਦੇ ਨੇ ਇੱਜ਼ਤ, ਜਿਨ ਪੈਜ ਪੰਥ ਕੀ ਸਾਜੀ, ਸਾਜੀ ਕਹਿੰਦੇ ਨੇ ਸਾਜਨਾ ਵਧਾਉਣੀ, ਮਾਲਵੇ ਦੀ ਧਰਤੀ ਤੇ ਬਾਬਾ ਨੰਦ ਸਿੰਘ ਵਰਗੇ ਮਹਾਂਪੁਰਸ਼ ਸੌ ਸਾਖੀ ਦੇ ਵਿੱਚ ਗੁਰੂ ਸਾਹਿਬ ਜ਼ਿਕਰ ਕਰਦੇ ਨੇ। ਨੰਦ ਸਿੰਘ ਨਾਦੀ ਬਾਬਾ।

ਟ੍ਰੇਨਿੰਗ ਮਾਲਵੇ ਦੀ ਧਰਤੀ ਤੇ ਬਾਬਾ ਆਨੰਦ ਸਿੰਘ ਵਰਗੇ ਮਹਾਂਪੁਰਸ਼ ਹੋਣਗੇ, ਜਿਹੜੇ ਲੱਖਾਂ ਨੂੰ ਬਾਬਾ ਈਸ਼ ਸਿੰਘ ਵਰਗੇ ਲੱਖਾਂ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਗੁਰੂ ਚਰਨਾਂ ਨਾਲ ਜੋੜ ਗਏ। ਸ਼ਬਦ ਪੜੋ ਚ ਕਿਤੇ ਕੋਈ ਰਸਣਾ ਰਹਿ ਨਾ ਜਾਏ, ਕਿਤੇ ਭੁੱਲਣਾ ਜਾਣੀ ਉਹ ਮਣਾ ਮੂਰਖਾ।

ਕਿ ਹੇ ਨਿਰੰਕਾਰ ਸਾਡੇ ਕਲਯੁਗੀ ਜੀਵਾਂ ਦਾ ਸੁਭਾਅ ਹੀ ਐਸਾ ਹੈ ਕਿ ਜਿਹੜਾ ਹਰ ਵੇਲੇ ਸਾਡੀ ਰੱਖਿਆ ਕਰਦਾ ਹੈ, ਹਰ ਵੇਲੇ ਸਾਡੇ ਨਾਲ ਹੈ, ਜਿਹਦੇ ਸਦਕੇ ਅਸੀਂ ਇਹ ਸੰਸਾਰ ਦੇ ਨਜ਼ਾਰੇ, ਸੰਸਾਰ ਦੇ ਖੇਲ ਵੇਖ ਰਹੇ ਹਾਂ, ਉਹ ਸਾਨੂੰ ਯਾਦ ਨਹੀਂ ਰਿਹਾ, ਅਸੀਂ ਭੁੱਲ ਗਏ ਹਾਂ ਉਸ ਨੂੰ। ਜਿਹੜੀਆਂ ਵਸਤੂਆਂ ਸਾਨੂੰ ਤੋੜਦੀਆਂ ਹਨ ਅਸਲੇ ਨਾਲੋਂ, ਪਰਮੇਸ਼ਰ ਨਾਲੋਂ, ਉਹਨਾਂ ਵੈਰੀਆਂ ਨਾਲ ਅਸੀਂ ਪਿਆਰ ਪਾ ਲਿਆ, ਜਿਨ੍ਹਾਂ ਨੇ ਸਾਡੇ ਨਾਲ ਨਹੀਂ ਚੱਲਣਾ ਉਹਨਾਂ ਨਾਲ ਤਾਂ ਪ੍ਰੀਤਾਂ ਪਾ ਲਈਆਂ, ਜਿਹੜਾ ਹਰ ਵੇਲੇ ਨਾਲ ਹੈ ਉਹਨੂੰ ਵਿਸਾਰ ਛੱਡਿਆ। ਸੰਗ ਸਹਾਈ ਸੋ ਆਵੈ ਨਾ ਚੀਤ, ਜੋ ਬੈਰਾਈ ਤਾਂ ਸਿਓ ਪ੍ਰੀਤ, ਬਲੂਆ ਕੇ ਗ੍ਰਹਿ ਭੀਤਰ ਵਸੈ। ਇਹ ਰੇਤ ਦੀ ਕੰਧ ਹੈ, ਇਹ ਜਿਹੜਾ ਸਾਡਾ ਸਰੀਰ ਹੈ ਇਹ ਰੇਤ ਦਾ ਘਰ ਹੈ। ਪਹਿਲੇ ਬਚਪਨ, ਫਿਰ ਜਵਾਨੀ, ਜਵਾਨੀ ਨੇ ਬਚਪਨ ਨੂੰ ਖਾ ਜਾਣਾ ਤੇ ਬੁਢੇਪੇ ਨੇ ਜਵਾਨੀ ਨੂੰ ਖਾ ਜਾਣਾ ਤੇ ਕਾਲ ਨੇ ਬੁਢੇਪੇ ਨੂੰ ਖਾ ਜਾਣਾ। ਇਹ ਰੇਤ ਦਾ ਘਰ ਹੈ, ਇਹ ਡਿੱਗਦਿਆਂ ਡਿੱਗਦਿਆਂ ਇੱਕ ਦਿਨ ਮਿੱਟੀ ਦੀ ਢੇਰੀ ਹੋ ਜਾਏਗਾ। ਉਸ ਘਰ ਵਿੱਚ ਬਹਿ ਕੇ ਵੀ ਅਸੀਂ ਕਿਤਨੇ ਕੇਲ ਕਰ ਰਹੇ ਹਾਂ। ਆ ਸੰਸਾਰ ਵੀ ਇੱਕ ਰੇਤ ਦਾ ਘਰ ਹੈ, ਜਿਹਦੇ ਵਿੱਚ ਬਹਿ ਕੇ ਅਸੀਂ ਤਰ੍ਹਾਂ ਤਰ੍ਹਾਂ ਦੇ ਕੇਲ ਕਰ ਰਹੇ ਹਾਂ, ਵੇਖਦੇ ਹਾਂ ਇਹਨਾਂ ਅੱਖਾਂ ਦੇ ਵੇਖਦਿਆਂ ਵੇਖਦਿਆਂ ਅਨੇਕਾਂ ਚਲੇ ਗਏ ਹਨ, ਪਰ ਅਸੀਂ ਆਪਣੇ ਆਪ ਨੂੰ ਸਮਝਦੇ ਹਾਂ ਬਈ ਅਸੀਂ ਨਹੀਂ ਜਾਣਾ। ਹਜ਼ੂਰ ਕਹਿੰਦੇ ਹਨ ਬਲੂਆ ਕੇ ਗ੍ਰਹਿ ਭੀਤਰ ਵਸੈ, ਰੇਤ ਦੇ ਘਰ ਵਿੱਚ ਵਸ ਰਿਹਾ। ਅਣਦ ਕੇਲ ਮਾਇਆ ਰੰਗ ਰਸੈ, ਅਨੇਕਾਂ ਕੇਲ ਕਰਦਾ ਮਾਇਆ ਦੇ ਨਾਲ, ਉਹ ਵੀ ਰਸ ਮਾਣ ਲਵਾਂ, ਉਹ ਵੀ ਸਵਾਦ ਮਾਣ ਲਵਾਂ। ਹਜ਼ੂਰ ਕਹਿੰਦੇ ਹਨ ਇਸ ਸਰੀਰ ਲਈ ਸਭ ਕੁਛ ਕਰ ਰਹੇ ਹਾਂ, ਜਿਹਦੇ ਆਸ਼ਰੇ ਤੇ ਸਰੀਰ ਚੱਲ ਰਿਹਾ ਉਸ ਪਰਮੇਸ਼ਰ ਦਾ ਵੀ ਧਿਆਨ ਧਰਿਆ ਕਰ, ਉਸ ਪਰਮੇਸ਼ਰ ਦਾ ਵੀ ਸਿਮਰਨ ਕਰਿਆ ਕਰ। ਜਿਹਦੇ ਆਸ਼ਰੇ ਤੇ ਸਰੀਰ ਚੱਲ ਰਿਹਾ ਉਹਨੂੰ ਤੂੰ ਭੁੱਖਿਆ ਹੀ ਮਾਰ ਛੱਡਿਆ, ਅੱਜ ਤੱਕ ਜੋ ਕੁਝ ਤੂੰ ਕੀਤਾ ਆਪਣੇ ਸਰੀਰ ਲਈ ਕੀਤਾ, ਆਤਮਾ ਲਈ ਕੁਝ ਨਹੀਂ ਕੀਤਾ। ਆਤਮਾ ਨੂੰ ਕਦੇ ਕੀਰਤਨ ਦਾ ਭੋਜਨ ਨਹੀਂ ਦਿੱਤਾ, ਸਿਮਰਨ ਦਾ ਪਦਾਰਥ ਨਹੀਂ ਛਕਾਇਆ, ਗੁਰੂ ਦੀ ਕਿਰਪਾ ਦੇ ਵਸਤਰ ਨਹੀਂ ਪਹਿਨਾਏ, ਸਤ ਸੰਗਤ ਦੀ ਸੁਗੰਧੀ ਕਦੇ ਨਹੀਂ ਲਾਈ ਉਸ ਆਤਮਾ ਨੂੰ ਤੂੰ। ਸਰੀਰ ਲਈ ਤਾਂ ਤੂੰ ਬਹੁਤ ਕੁਝ ਕੀਤਾ, ਇਸ ਲਈ ਬਲੂਆ ਕੇ ਗ੍ਰਹਿ ਭੀਤਰ ਵਸੈ, ਅਣਦ ਕੇਲ ਮਾਇਆ ਰੰਗ ਰਸੈ, ਦ੍ਰਿੜ ਕਰ ਮਾਨੇ ਮਨੇ ਪ੍ਰਤੀਤ। ਇਹ ਸਮਝਦਾ ਇਹ ਪ੍ਰੀਤਾਂ ਮੇਰੀਆਂ ਸੱਚੀਆਂ ਪ੍ਰੀਤਾਂ ਹਨ, ਪਰ ਕਾਲ ਨਾ ਆਵੇ ਮੂੜੇ ਚੀਤ, ਇਹ ਨਹੀਂ ਪਤਾ। ਜਦੋਂ ਅਕਾਲ ਪੁਰਖ ਵਾਹਿਗੁਰੂ ਦਾ ਸੱਦਾ ਆ ਜਾਣਾ, ਕਾਲ ਨੇ ਆ ਜਾਣਾ, ਇਹ ਸਰੀਰ ਤਾਂ ਮਿੱਟੀ ਦੀ ਢੇਰੀ ਹੋ ਜਾਏਗਾ। ਇਸ ਲਈ ਭਾਈ ਉਹਦਾ ਨਾਮ ਜਪਿਆ ਕਰ, ਉਹਦਾ ਸਿਮਰਨ ਕਰਿਆ ਕਰ, ਜਿਸ ਵਾਹਿਗੁਰੂ ਨੇ ਤੈਨੂੰ ਇਤਨੀਆਂ ਬਖਸ਼ਿਸ਼ਾਂ ਕੀਤੀਆਂ ਹਨ। ਗੁਰੂ ਅਰਜਨ ਦੇਵ ਪਾਤਸ਼ਾਹ ਸਾਨੂੰ ਅਰਦਾਸ ਕਰਨ ਦੀ ਜਾਚ ਦੱਸ ਰਹੇ ਹਨ ਤੇ ਆਪ ਕਰ ਰਹੇ ਹਨ। ਜਿਸ ਤਰ੍ਹਾਂ ਮਾਸਟਰ ਪਹਿਲਾਂ ਆਪ ਪਹਾੜੇ ਬੋਲਦਾ ਫਿਰ ਵਿਦਿਆਰਥੀ ਬੋਲਦੇ ਹਨ, ਗੁਰੂ ਅਰਜਨ ਦੇਵ ਪਾਤਸ਼ਾਹ ਵੀ ਸਾਡੇ ਤੇ ਉਪਕਾਰ ਕਰਦੇ ਹੋਏ ਕਹਿੰਦੇ ਹਨ ਆਓ ਬਈ ਤੁਸੀਂ ਵੀ ਅਰਦਾਸ ਕਰੋ, ਮੈਂ ਵੀ ਤੁਹਾਡੇ ਲਈ ਅਰਦਾਸ

ਪਰ ਉਪਕਾਰ ਕਰਦਿਆਂ ਹੋਇਆਂ ਵੀ ਐਡੀ ਨਿਮਰਤਾ ਧਾਰਨ ਕਰਨੀ ਹੈ ਜੋ ਗੁਰੂ ਸਾਨੂੰ ਦੱਸ ਰਿਹਾ। ਮਤੇ ਕਿਸੇ ਪੁੰਨ ਦਾਨ ਦਾ ਤੇਰੇ ਮਨ ਵਿੱਚ ਅਹੰਕਾਰ ਨਾ ਆ ਜਾਵੇ। ਮਤੇ ਇਹ ਨਾ ਸਮਝ ਬੈਠੀ ਕਿ ਮੈਂ ਬਹੁਤ ਸਿਮਰਨ ਕਰਨ ਵਾਲਾ ਹਾਂ। ਮਤੇ ਇਹ ਨਾ ਮਨ ਵਿੱਚ ਅਹੰਕਾਰ ਆਵੇ ਵੀ ਮੈਂ ਗੁਰੂ ਦੇ ਦਰ ਦੀ ਬੜੀ ਸੇਵਾ ਕਰਦਾ ਹਾਂ। ਸਭ ਕੁਛ ਕਰਦਿਆਂ ਹੋਇਆਂ ਵੀ ਗੁਰੂ ਅਰਜਨ ਦੇਵ ਪ੍ਰਤੱਖ ਹਰ ਹੁੰਦੇ ਹੋਏ ਵੀ ਇਹ ਅਰਦਾਸ ਕਰ ਰਹੇ ਹਨ ਤੇ ਸਾਨੂੰ ਦੱਸ ਰਹੇ ਹਨ, ਭਾਈ ਸੇਵਾ ਸਿਮਰਨ ਪਰਉਪਕਾਰੀ ਜੀਵਨ ਬਤੀਤ ਕਰਦਿਆਂ ਹੋਇਆਂ ਵੀ ਤੂੰ ਇਹ ਅਰਦਾਸ ਕਰਿਆ ਕਰ ਕਿ ਇਹੋ ਜੁਗਤ ਬਿਆਨੇ ਕਈ ਜਨਮ। ਸਾਡਾ ਸੁਭਾਅ ਹੀ ਹੈ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਪ ਤ੍ਰੋਹ ਇਹੋ ਜੁਗਤ ਬਿਆਨੇ ਕਈ ਜਨਮ ਨਾਨਕ ਰਾਖ ਦਿਓ। ਹੇ ਨਿਰੰਕਾਰ ਮੰਦੇ ਹਾਂ ਚੰਗੇ ਹਾਂ ਤੇਰੇ ਹਾਂ, ਤੇਰਿਆਂ ਦੀ ਤੈਨੂੰ ਲਾਜ ਹੈ। ਗੁਰੂ ਕਾ ਸਿੱਖ ਸਾਹਿਬ ਕਲਗੀਧਰ ਪਾਤਸ਼ਾਹ ਜੀ ਦੇ ਸਮੇਂ ਸਾਸ ਗ੍ਰਾਸ ਭਗਤੀ ਕਰਨ ਵਾਲਾ ਆਪਣੀ ਕਿਰਤ ਕਮਾਈ ਵਿੱਚੋਂ ਦਸਵੰਧ ਗੁਰੂ ਦੇ ਲੇਖੇ ਵਿੱਚ ਲਾਉਣ ਵਾਲਾ ਅੱਜ ਆਨੰਦਪੁਰ ਦੀ ਆਨੰਦਮਈ ਧਰਤੀ ਤੇ ਬੈਠਾ ਹੈ। ਇੱਕ ਛਾਇਆਦਾਰ ਬ੍ਰਿਸ਼ ਹੈ, ਗੁਰੂ ਦਰਬਾਰ ਤੋਂ ਥੋੜੀ ਵਿੱਥ ਤੇ ਹੈ ਜਿੱਥੇ ਬਹਿ ਕੇ ਇਹ ਅਰਦਾਸ ਕਰ ਰਿਹਾ। ਹੇ ਨਿਰੰਕਾਰ ਅਸੀਂ ਤੇਰੀਆਂ ਦਾਤਾਂ ਨੂੰ ਪਾ ਕੇ ਭੁੱਲ ਜਾਂਦੇ ਹਾਂ। ਅਸੀਂ ਕੌਣ ਹਾਂ ਜੋ ਤੇਰੇ ਦਰ ਦੀ ਸੇਵਾ ਕਰ ਸਕੀਏ? ਜੇ ਤਿਲ ਮਾਤਰ ਸੇਵਾ ਕੀਤੀ ਵੀ ਹੈ ਤਾਂ ਤੇਰੇ ਦਰ ਤੇ ਤਾਂ ਪਤਾ ਨਹੀਂ ਰਾਜੇ ਮਹਾਰਾਜੇ ਸੇਵਾਵਾਂ ਕਰਦੇ ਹਨ, ਤੇ ਤੇਰੇ ਦਿੱਤੇ ਹੋਏ ਵਿੱਚੋਂ ਜੇ ਤਿਲ ਭਰ ਕੀਤੀ ਵੀ ਹੈ ਤਾਂ ਤੇਰਾ ਕੀਆ ਤੁਝੇ ਕਿਆ ਅਰਪੋ। ਇਸ ਗੁਰੂ ਕੇ ਸਿੱਖ ਨੇ ਚੇਤੋ ਮਸੰਦ ਨੂੰ ਜਿੱਥੇ ਆਪਣੀ ਕਿਰਤ ਕਮਾਈ ਵਿੱਚੋਂ ਦਸਵੰਧ ਦਿੱਤਾ ਹੈ, ਉੱਥੇ ਇੱਕ ਮੋਤੀਆਂ ਦਾ ਜੜਾਊ ਇੱਕ ਚੂੜਾ ਵੀ ਦਿੱਤਾ ਸੀ ਕਿ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਕਰੀ। ਇਹ ਚੇਤੋ ਮਸੰਦ ਨੇ ਦਸਵੰਧ ਤਾਂ ਗੁਰੂ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਵਾ ਦਿੱਤਾ, ਪਰ ਚੂੜਾ ਵੇਖ ਕੇ ਮਨ ਬੇਈਮਾਨ ਹੋ ਗਿਆ। ਇਤਨਾ ਸੁੰਦਰ ਚੂੜਾ ਹੈ ਕਿਹੜਾ ਸਿੱਖ ਨੂੰ ਪਤਾ ਲੱਗਣਾ? ਸਿੱਖ ਨੂੰ ਸੁਨੇਹਾ ਭੇਜ ਦਿੱਤਾ, ਸਿੱਖਾ ਗੁਰੂ ਨੇ ਬੜੀਆਂ ਸ਼ੀਸ਼ਾਂ ਤੈਨੂੰ ਦਿੱਤੀਆਂ, ਤੇਰਾ ਜੜਾਊ ਚੂੜਾ ਵੀ ਗੁਰੂ ਕੇ ਖਜ਼ਾਨੇ ਵਿੱਚ ਜਮ੍ਹਾਂ ਕਰਾ ਦਿੱਤਾ ਹੈ, ਤੇਰੀ ਦਸਵੰਧ ਦੀ ਮਾਇਆ ਵੀ ਜਮ੍ਹਾਂ ਕਰਾ ਦਿੱਤੀ ਹੈ। ਅੱਜ ਗੁਰੂ ਕੇ ਸਿੱਖ ਨੂੰ ਸਮਾਂ ਮਿਲਿਆ, ਮਨ ਵਿੱਚ ਬੈਰਾਗ ਆਇਆ, ਚਲੋ ਗੁਰੂ ਕਾ ਸੋਹਣਾ ਦੀਦਾਰ ਕਰ ਆਈਏ। ਅੱਜ ਆਨੰਦਪੁਰ ਦੀ ਆਨੰਦਮਈ ਧਰਤੀ ਤੇ ਆਇਆ। ਜਦੋਂ ਚੇਤੋਂ ਮਸੰਦ ਨੇ ਵੇਖਿਆ ਬਈ ਇਹ ਆ ਗਿਆ, ਕਿਤੇ ਸਤਿਗੁਰਾਂ ਦੇ ਸਨਮੁਖ ਹੋ ਕੇ ਕਹਿ ਨਾ ਦੇਵੇ ਬਈ ਮੈਂ ਜੜਾਊ ਚੂੜਾ ਵੀ ਭੇਜਿਆ ਸੀ। ਜਦੋਂ ਮਨ ਮੈਲਾ ਹੋ ਜਾਵੇ ਨਾ ਤਾਂ ਮਨੁੱਖ ਭੁੱਲ ਜਾਂਦਾ ਬਈ ਗੁਰੂ ਨੂੰ ਤਾਂ 14 ਲੋਕਾਂ ਦੀ ਇੰਜ ਖਬਰ ਹੈ ਜਿਵੇਂ ਹਥੇਲੀ ਤੇ ਔਲਾ ਪਿਆ ਹੁੰਦਾ। ਉਹ ਤਾਂ 14 ਲੋਕਾਂ ਵਿੱਚ ਇਸ ਤਰ੍ਹਾਂ ਸਾਰ ਰੱਖਦਾ, ਵੇਖਦਾ 14 ਲੋਕਾਂ ਨੂੰ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ, ਉਹ ਤਾਂ ਸਭ ਕੁਝ ਜਾਣਦਾ। ਪਰ ਜਦੋਂ ਮਨੁੱਖ ਦਾ ਮਨ ਮੈਲਾ ਹੋ ਜਾਵੇ ਤਾਂ ਉਹ ਕਹਿੰਦਾ ਮੈਨੂੰ ਕੌਣ ਵੇਖ ਰਿਹਾ। ਜਿਹੜਾ ਪਹਿਰੇ ਤੇ ਚੋਬਦਾਰ ਖੜੋਤਾ ਸੀ ਨਾ ਉਹਨੂੰ ਕਹਿ ਦਿੱਤਾ ਬਈ ਇਸ ਸਿੱਖ ਨੂੰ ਅੰਦਰ ਨਾ ਜਾਣ ਦੇਈ। ਗੁਰੂ ਕਾ ਸਿੱਖ ਆਉਂਦਾ ਦਰਸ਼ਨਾਂ ਲਈ, ਇਹ ਪਹਿਰੇਦਾਰ ਵਾਪਸ ਭੇਜ ਦਿੰਦਾ, ਜਾ ਗੁਰੂ ਕਾ ਹੁਕਮ ਨਹੀਂ ਅਜੇ। ਚੇਤੋਂ ਮਿਲਿਆ, ਆਖਿਆ ਬਈ ਤੇਰੀਆਂ ਵਸਤੂਆਂ ਪਹੁੰਚਾ ਦਿੱਤੀਆਂ ਹਨ, ਫਿਕਰ ਨਾ ਕਰ ਤੂੰ। ਇਹਦੇ ਮਨ ਵਿੱਚ ਡਰ ਹੈ ਬਈ ਕਿਤੇ ਸਿੱਖ ਦੱਸ ਨਾ ਦੇਵੇ। ਗੁਰੂ ਕਾ ਸਿੱਖ
ਜਿਸ ਨੇ ਆਪਣਾ ਤਨ ਮਨ ਧਨ ਸਭ ਕੁਛ ਗੁਰੂ ਦੇ ਅਰਪਣ ਕੀਤਾ ਹੋਇਆ ਸੀ। ਗੁਰੂ ਦਰਬਾਰ ਤੋਂ ਥੋੜੀ ਵਿੱਥ ਤੇ ਇੱਕ ਛਾਇਆਦਾਰ ਬ੍ਰਿਸ਼ ਸੀ, ਇੱਥੇ ਬਹਿ ਗਿਆ ਤੇ ਆਪਣੇ ਮਨ ਵਿੱਚ ਕਹਿਣ ਲੱਗਾ, ਉਹ ਤੇਰੇ ਵਰਗੇ ਇੱਥੇ ਹਜ਼ਾਰਾਂ ਸੇਵਾ ਕਰਨ ਵਾਲੇ ਹਨ। ਜੇ ਤੂੰ ਪੁੰਨੀ ਹੁੰਦੋ, ਜੇ ਤੂੰ ਸਿਮਰਨ ਕਰਨ ਵਾਲਾ ਹੁੰਦੋ, ਜੇ ਤੂੰ ਦਾਨ ਕਰਨ ਵਾਲਾ ਹੁੰਦੋ ਤਾਂ ਅੱਜ ਸਤਿਗੁਰੂ ਆਪ ਬੁਲਾ ਕੇ ਤੈਨੂੰ ਆਪਣੀ ਸ਼ਰਨ ਬਖਸ਼ਦੇ, ਗਲੇ ਨਾਲ ਲਾਉਂਦੇ। ਤੂੰ ਪਾਪੀ ਹੈ ਨਾ, ਡਿੱਬੀ ਹੈ ਨਾ, ਥੋੜਾ ਜਿਹਾ ਦੇ ਕੇ ਵੀ ਮਨ ਵਿੱਚ ਹੰਕਾਰ ਦੀ ਪੰਡ ਏਡੀ ਸਿਰ ਤੇ ਰੱਖੀ ਬੈਠੇ, ਕਦੇ ਰੋਂਦਾ ਹੈ, ਕਦੇ ਚੁੱਪ ਕਰ ਜਾਂਦਾ ਹੈ। ਅੰਤਰਜਾਮੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਮੇਵੜੇ ਸਿੱਖ ਨੂੰ ਆਖਿਆ, ਜਾ ਅਮਕੇ ਬ੍ਰਿਸ਼ ਥੱਲੇ ਇੱਕ ਪ੍ਰੇਮੀ ਬੈਠਾ, ਗੁਰੂ ਕਾ ਸਿੱਖ, ਉਸ ਨੂੰ ਬੁਲਾ ਕੇ ਲਿਆ, ਉਚਾਰਨ ਕਰੋ ਸ੍ਰੀ ਵਾਹਿਗੁਰੂ। ਉਸ ਨੂੰ ਬੁਲਾ ਕੇ ਲਿਆ, ਇਹ ਸਿੱਖ ਜਦੋਂ ਗੁਰੂ ਕਾ ਹੁਕਮ ਮੰਨ ਕੇ ਸੇਵਾਧਾਰ ਜਦੋਂ ਸਿੱਖ ਨੂੰ ਲੈਣ ਗਿਆ ਨਾ, ਤੇ ਸਿੱਖ ਸਮਾਧੀ ਵਿੱਚ ਜੁੜਿਆ ਹੋਇਆ, ਇਹ ਨਿਰੰਕਾਰ, ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ, ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ, ਅਸੀਂ ਪਾਪੀ ਹਾਂ, ਰੋਮ ਰੋਮ ਗੁਨਾਹਗਾਰ ਹਾਂ, ਤੂੰ ਤਾਂ ਸਦਾ ਬਖਸ਼ਿੰਦ ਹੈ, ਤੂੰ ਤਾਂ ਸਦਾ ਰਹਿਮਤਾਂ ਦਾ ਸਾਗਰ ਹੈ। ਅਰਦਾਸਾਂ ਕਰਦਿਆਂ ਨੇਤਰਾਂ ਵਿੱਚੋਂ ਜਲ ਜਾ ਰਿਹਾ, ਸਾਡਾ ਸੁਭਾਅ ਹੀ ਹੈ ਥੋੜੀ ਜਿਹੀ ਵਸਤੂ ਵੀ ਦੇ ਕੇ ਅਸੀਂ ਮਨ ਵਿੱਚ ਅਹੰਕਾਰ ਕਰ ਬੈਠਦੇ ਹਾਂ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨੇ ਤਾਂ ਸਾਡੇ ਹਿਰਦੇ ਡੇਰੇ ਲਾਏ ਹੋਏ ਹਨ। ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾ ਲੋਭ ਤ੍ਰੋਹ, ਸਿੱਖ ਅਰਦਾਸ ਵਿੱਚ ਜੁੜ ਜਾਂਦਾ, ਕਹਿੰਦਾ ਇਹ ਆਹੂ

0: ਜਿਸ ਨੂੰ ਅੰਤਰਜਾਮੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪ ਭੇਜਿਆ, ਜਾ ਬਾਈ ਮੇਰਾ ਸਿੱਖ ਬੈਠਾ, ਨੇਤਰਾਂ ਤੋਂ ਜਲ ਵਹਾ ਰਿਹਾ ਤੇ ਉਸ ਨੂੰ ਲੈ ਕੇ ਆ, ਉਹ ਮੇਰੇ ਦਰਸ਼ਨਾਂ ਲਈ ਤੜਪ ਰਿਹਾ, ਮੈਂ ਉਸਦੇ ਦਰਸ਼ਨਾਂ ਲਈ ਤੜਪ ਰਿਹਾ, ਕਿਉਂਕਿ ਪਿਆਰ ਵਾਲਿਆਂ ਲਈ ਗੁਰੂ ਆਪ ਦਰਸ਼ਨਾਂ ਲਈ ਤੜਪਦਾ ਹੈ। ਏਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਂ ਹੀ ਬਾਰੰਬਾਰ ਗੁਰੂ ਹੇਤ ਹੈ। ਕੋਈ ਗੁਰੂ ਦੇ ਪਾਸੇ ਇੱਕ ਕਦਮ ਰੱਖਦਾ, ਗੁਰੂ ਕਰੋੜ ਗੁਣਾ ਅੱਗੋਂ ਲੈਣ ਲਈ ਆ ਰਿਹਾ। ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ। ਏਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਂ ਹੀ ਬਾਰੰਬਾਰ ਗੁਰੂ ਹੇਤ ਹੈ। ਕੋਈ ਇੱਕ ਵਾਰੀ ਯਾਦ ਕਰਦਾ, ਗੁਰੂ ਬਾਰੰਬਾਰ ਯਾਦ ਕਰ ਰਿਹਾ। ਗੁਰੂ ਤੇ ਸਿੱਖ ਦੀ ਇੱਕ ਅੰਗੀ ਪ੍ਰੀਤੀ ਨਹੀਂ ਹੈ, ਦੋ ਅੰਗੀ ਪ੍ਰੀਤੀ ਹੈ। ਇਹ ਮੱਛੀ ਔਰ ਪਾਣੀ ਦੀ ਪ੍ਰੀਤੀ ਨਹੀਂ, ਪਤੰਗੇ ਔਰ ਦੀਵੇ ਦੀ ਪ੍ਰੀਤੀ ਨਹੀਂ, ਚੰਦ ਔਰ ਚਕੋਰ ਦੀ ਪ੍ਰੀਤੀ ਨਹੀਂ। ਇਹ ਇੱਕ ਅੰਗੀਆਂ ਪ੍ਰੀਤਾਂ ਹਨ। ਮੱਛੀ ਤੜਪ ਰਹੀ ਹੈ ਜਲ ਤੋਂ ਬਾਹਰ, ਕਦੇ ਜਲ ਨੂੰ ਤਰਸ ਨਹੀਂ ਆਇਆ ਕਿ ਆਪਣੀ ਛਲ ਵਗਾ ਕੇ ਨਾਲ ਮਿਲਾ ਲਵਾਂ। ਪਤੰਗਾ ਆਪਾ ਵਾਰਨ ਲਈ ਆਇਆ, ਪਰ ਕਦੀ ਦੀਵੇ ਨੇ ਉਸ ਤੇ ਤਰਸ ਨਹੀਂ ਕੀਤਾ, ਬਚਾਇਆ ਨਹੀਂ ਕਦੇ। ਸਿੱਖ ਦੀ ਦੋ ਅੰਗੀ ਪ੍ਰੀਤੀ ਹੈ। ਜੇ ਸਿੱਖ ਅੰਦਰ ਪਿਆਰ ਹੈ ਤਾਂ ਗੁਰੂ ਦੇ ਅੰਦਰ ਉਸ ਤੋਂ ਕਰੋੜਾਂ ਕਰੋੜਾਂ ਗੁਣਾ ਵੱਧ ਪਿਆਰ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸੇਵਕ ਨੂੰ ਭੇਜਿਆ, ਜਾ ਬਈ ਮੇਰਾ ਸਿੱਖ ਮੇਰੇ ਦਰਸ਼ਨਾਂ ਲਈ ਤਰਸ ਰਿਹਾ, ਤੇ ਮੈਂ ਵੀ ਉਹਦੇ ਦਰਸ਼ਨਾਂ ਲਈ। ਗੁਰੂ ਕੇ ਸਿੱਖ ਨੇ ਵੇਖਿਆ ਬਈ ਸਿੱਖ ਧਿਆਨ ਵਿੱਚ ਜੁੜਿਆ ਹੋਇਆ, ਮੈਂ ਇਸ ਦੀ ਬਿਰਤੀ ਕਿਵੇਂ ਉਖੇੜਾਂ। ਜਦੋਂ ਨੇਤਰ ਖੋਲੇ ਤਾਂ ਇਸ ਸੇਵਕ ਨੇ ਆਖਿਆ, ਵਾਹਿਗੁਰੂ ਕੇ ਲਾਲ, ਤੂੰ ਵੱਡਿਆਂ ਭਾਗਾਂ ਵਾਲਾ ਹੈ, ਤੈਨੂੰ ਸਤਿਗੁਰਾਂ ਆਪ ਯਾਦ ਕੀਤਾ, ਤੇਰੇ ਤੇ ਬਖਸ਼ਿਸ਼ ਹੋਈ ਹੈ, ਚੱਲ ਸਤਿਗੁਰੂ ਆਪ ਕਿਰਪਾ ਕਰਕੇ ਤੈਨੂੰ ਬੁਲਾ ਰਹੇ ਹਨ। ਕੋਟ ਸੁਖ ਆਨੰਦ ਰਾਜ ਪਾਏ, ਮੁਖ ਤੇ ਨਿਮੁਖ ਬੁਲਾਈ। ਕਰੋੜਾਂ ਰਾਜਾਂ ਦੇ ਸੁਖ ਇਕੱਠੇ ਕਰ ਦਈਏ ਨਾ, ਇਹਨਾਂ ਤੋਂ ਵੀ ਕਰੋੜ ਗੁਣਾ ਵੱਧ ਉਦੋਂ ਖੁਸ਼ੀ ਪ੍ਰਾਪਤ ਹੁੰਦੀ ਹੈ ਜਦੋਂ ਗੁਰੂ ਆਪ ਸੇਵਕ ਨੂੰ ਸੱਦ ਲਵੇ। ਸਾਧ ਸੰਗਤ ਬੋਲੋ ਸ੍ਰੀ
1: ਵਾਹਿਗੁਰੂ।
0: ਜਾਂ ਗੁਰੂ ਕਾ ਸਿੱਖ ਆਇਆ, ਅੱਗੇ ਚੋਪਦਾਰ ਨੇ ਰੋਕ ਦਿੱਤਾ ਤੇ ਸੇਵਾਦਾਰ ਕਹਿੰਦਾ, ਕਿਉਂ ਬਾਈ ਕਿਹਦੇ ਹੁਕਮ ਨਾਲ ਰੋਕ ਰਿਹਾ? ਅਖੇ ਚੇਤੋ ਨੇ, ਚੇਤੋਂ ਮਸੰਦ ਨੇ ਹੁਕਮ ਕੀਤਾ ਬਈ ਇਸ ਸਿੱਖ ਨੂੰ ਅੰਦਰ ਨਹੀਂ ਵੜਨ ਦੇਣਾ। ਆਖਿਆ, ਫਿਰ ਮੈਂ ਉਹਦੇ ਮਾਲਕ ਦੇ ਹੁਕਮ ਨਾਲ ਇਸ ਨੂੰ ਲੈ ਆਇਆ। ਜਿਹੜਾ ਚੇਤੋਂ ਦਾ ਮਾਲਕ ਹੈ ਨਾ ਗੁਰੂ ਗੋਬਿੰਦ ਸਿੰਘ, ਉਹਦਾ ਹੁਕਮ ਹੈ ਕਿ ਮੇਰੇ ਪਾਸ ਆਵੇ। ਤਾਂ ਚੌਕਦਾਰ ਨੇ ਨਮਸਕਾਰ ਕੀਤੀ, ਅੰਦਰ ਭੇਜਿਆ। ਇਹ ਗੁਰੂ ਕਾ ਸਿੱਖ ਗੁਰੂ ਦੇ ਚਰਨਾਂ ਤੇ ਸ਼ੀਸ਼ ਰੱਖ ਕੇ ਨੇਤਰਾਂ ਦੇ ਜਲ ਨਾਲ ਹਜੂਰ ਦੇ ਚਰਨ ਧੋ ਦਿੱਤੇ। ਗੁਰੂ ਪਿਆਰ ਦੇ ਲਿਆ, ਸਿੱਖਾ ਤੇਰਾ ਜੀਵਨ ਸਫਲ ਹੈ, ਤੇਰਾ ਮਸਤਕ ਪ੍ਰਵਾਨ ਹੈ, ਤੇਰਾ ਸੰਸਾਰ ਤੇ ਆਇਆ ਸਫਲ ਹੋ ਗਿਆ। ਸਿੱਖਾ ਮੇਰੇ ਲਈ ਕੀ ਲਿਆਏ? ਗੁਰੂ ਨੇ ਪੁੱਛਿਆ, ਵੀ ਮੇਰੇ ਲਈ ਕੀ ਲਿਆਇਆ? ਗਰੀਬ ਨਿਵਾਜ, ਅਸੀਂ ਤਾਂ ਤੇਰਾ ਦਿੱਤਾ ਖਾਂਦੇ ਹਾਂ, ਤੇਰਾ ਦਿੱਤਾ ਪਹਿਨਦੇ ਹਾਂ, ਜੋ ਤੂੰ ਕਰਾਉਂਦਾ ਸੋ ਕਰਦੇ ਹਾਂ। ਅਸੀਂ ਕੌਣ ਹਾਂ ਜੋ ਕੁਝ ਦੇ ਸਕੀਏ? ਪਰ ਜੋ ਵੀ ਤੂੰ ਤਿਲ ਫੁੱਲ ਬਖਸ਼ਿਆ ਉਹਦੇ ਵਿੱਚੋਂ ਦਸਵੰਦ ਵੀ ਭੇਜਿਆ ਸੀ ਤੇ ਇੱਕ ਜੜਾਊ, ਸੁੱਚੇ ਮੋਤੀਆਂ ਦੇ ਜੜਾਊ ਕੰਗਣ ਵੀ ਭੇਜੇ ਸਨ, ਚੂੜਾ ਭੇਜਿਆ ਸੀ ਬੜਾ ਸੁੰਦਰ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਿੱਖ ਨੂੰ ਭੇਜਿਆ, ਬਈ ਜਾ ਖਜ਼ਾਨੇ ਚੋਂ ਪਤਾ ਕਰਕੇ ਆ ਬਈ ਸਿੱਖ ਦਾ ਦਸਵੰਦ ਪਹੁੰਚਿਆ ਕਿ ਨਹੀਂ ਪਹੁੰਚਿਆ। ਤਾਂ ਸਿੱਖ ਵਾਪਸ ਆਇਆ, ਕਹਿਣ ਲੱਗਾ, ਮਹਾਰਾਜ ਇਹਦਾ ਦਸਵੰਦ ਦੀ ਮਾਇਆ ਤਾਂ ਪਹੁੰਚ ਗਈ ਹੈ, ਪਰ ਜੜਾਊ ਚੂੜਾ ਨਹੀਂ ਪਹੁੰਚਿਆ। ਬੁਲਾਓ ਚੇਤੋਂ ਮਸੰਦ ਨੂੰ, ਇਹਨਾਂ ਮਸੰਦਾਂ ਦੀ ਡਿਊਟੀ ਹੁੰਦੀ ਸੀ ਥਾਂ ਪਰ ਥਾਂ ਜਿੱਥੇ ਗੁਰੂ ਕੇ ਸਿੱਖ ਰਹਿੰਦੇ ਸਨ, ਉੱਥੇ ਜਾ ਕੇ ਗੁਰੂ ਕੇ ਸਿੱਖਾਂ ਪਾਸੋਂ ਦਸਵੰਧ ਇਕੱਠਾ ਕਰਕੇ ਲਿਆਉਣਾ। ਕਈ ਲੋਕ ਨਹੀਂ ਆ ਸਕਦੇ ਗੁਰੂ ਦੇ ਦਰ ਤੇ, ਦੂਰ ਦੇ ਪੈਂਡੇ ਹੁੰਦੇ ਸੀ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿਣ ਲੱਗੇ, ਚੇਤੋਂ ਆ ਬਾਈ, ਜੇ ਚੂੜਾ ਤੈਨੂੰ ਪਸੰਦ ਹੈ ਨਾ ਤਾਂ ਬੇਸ਼ੱਕ ਤੂੰ ਰੱਖ ਲਵੀਂ, ਪਰ ਇੱਕ ਵਾਰ ਸਾਨੂੰ ਵਿਖਾ ਤਾਂ ਸਹੀ, ਸਿੱਖ ਦੀ ਸ਼ਰਧਾ ਤਾਂ ਪੂਰੀ ਹੋ ਜਾਵੇ, ਸਿੱਖ ਦਾ ਰਿਦਾ ਤਾਂ ਪ੍ਰਸੰਨ ਹੋ ਜਾਵੇ, ਤੂੰ ਬੇਸ਼ੱਕ ਰੱਖ ਲਈ। ਚੇਤੋਂ ਮਸੰਦ ਕਹਿਣ ਲੱਗਾ, ਮਹਾਰਾਜ ਇਹ ਸਿੱਖ ਝੂਠ ਬੋਲ ਰਿਹਾ, ਇਸਨੇ ਕੋਈ ਮੈਨੂੰ ਚੂੜਾ ਨਹੀਂ ਦਿੱਤਾ, ਕਿਸੇ ਹੋਰ ਨੂੰ ਦਿੱਤਾ, ਉਹਨੇ ਭੁੱਲ ਗਿਆ। ਮਹਾਰਾਜ ਜੇ ਤੁਸੀਂ ਵੀ ਸਾਨੂੰ ਚੋਰ ਸਮਝੋਗੇ ਤਾਂ ਫਿਰ ਅਸੀਂ ਕਿਵੇਂ ਇਹ ਕੰਮ ਕਰ ਸਕਾਂਗੇ? ਉਚਾਰਨ ਕਰੋ ਸ੍ਰੀ ਵਾਹਿਗੁਰੂ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿਣ ਲੱਗੇ, ਚੇਤੋਂ ਗੁਰੂ ਨਾਨਕ ਦੇ ਦਰ ਤੇ ਕੋਈ ਘਾਟ ਨਹੀਂ, ਤੂੰ ਰੱਖ ਲਈ, ਪਰ ਇੱਕ ਵਾਰ ਵਿਖਾ ਤਾਂ ਦੇ। ਕਹਿੰਦਾ ਜੀ, ਸਿੱਖ ਝੂਠ ਬੋਲ ਰਿਹਾ ਮਹਾਰਾਜ, ਤੁਸੀਂ ਮੈਨੂੰ ਚੋਰ ਸਮਝ ਲਿਆ। ਹਜ਼ੂਰ ਕਹਿਣ ਲੱਗੇ, ਸਾਨੂੰ ਪਤਾ ਜਿੱਥੇ ਤੂੰ ਰੱਖਿਆ ਹੋਇਆ, ਪੰਜ ਸਿੱਖ ਭੇਜੇ, ਜਾਓ ਚੇਤੋਂ ਦੇ ਘਰ, ਉੱਪਰ ਚਬਾਰੇ ਤੇ ਜਾ ਕੇ ਅਲਮਾਰੀ ਦਾ ਤਾਲਾ ਤੋੜ ਦੇਣਾ, ਉੱਥੇ ਜੜਾਉ ਚੂੜਾ ਪਿਆ ਹੋਵੇਗਾ, ਲਿਆਓ। ਚੱਟ ਸਿੱਖ ਗਏ, ਜਾ ਕੇ ਚੂੜਾ ਲਿਆਏ, ਸਿੱਖ ਦਾ ਰਿਦਾ ਠਰ ਗਿਆ। ਉਹ ਸਿੱਖਾ, ਜਦੋਂ ਕੋਈ ਆਪਣੀ ਕਿਰਤ ਕਮਾਈ ਵਿੱਚੋਂ ਗੁਰੂ ਦੇ ਲੇਖੇ ਕੱਢਦਾ, ਗੁਰੂ ਘਰ ਵਿੱਚ ਤਾਂ ਉਦੋਂ ਹੀ ਪਹੁੰਚ ਜਾਂਦਾ। ਜੇ ਕੋਈ ਅਮਾਨਤ ਵਿੱਚ ਖਿਆਨਤ ਕਰਦਾ, ਉਹ ਆਪਣਾ ਕੀਤਾ ਆਪ ਪਾਵੇਗਾ, ਪਰ ਤੇਰੀ ਸੇਵਾ ਦਰ ਤੇ ਪ੍ਰਵਾਨ ਹੈ। ਪਰ ਸਿੱਖ ਫਿਰ ਵੀ ਅਰਦਾਸ ਕਰਦਾ, ਕਹਿੰਦਾ, ਹੇ ਨਿਰੰਕਾਰ, ਅਸੀਂ ਕਲਯੁਗੀ ਜੀਵ ਹਾਂ, ਭੁੱਲਣ ਹਾਰ ਹਾਂ, ਤੇ ਇੱਕ ਜਨਮ ਦੇ ਭੁੱਲਣ ਹਾਰ ਹੋਈਏ ਤਾਂ ਕੋਈ ਚੰਗਾ ਕੰਮ ਕਰਕੇ ਬਖਸ਼ਾ ਲਈਏ। ਇਆਹੂ ਜੁਗਤ ਬਿਹਾਨੇ ਕਈ ਜਨਮ, ਕਈ ਜਨਮ ਹੋ ਗਏ ਹਨ ਭੁੱਲਾਂ ਕਰਦਿਆਂ, ਇਸ ਲਈ ਸਾਨੂੰ ਆਪਣੇ ਚਰਨਾਂ ਵਿੱਚ ਰੱਖ ਲਓ, ਸਾਨੂੰ ਬਖਸ਼ ਲਓ। ਕੀਤੀ ਅਰਦਾਸ ਤੇ ਫਿਰ ਗੁਰੂ ਨੇ ਆਪਣੇ ਗੱਲ ਨਾਲ ਲਾ ਕੇ ਲੋਕ ਪਰਲੋਕ ਸਵਾਰ ਦਿੱਤੇ।

ਇਸੇ ਵਾਸਤੇ ਭਗਤ ਜੀ ਨੇ ਕਿਹਾ ਤੇਰੇ ਕੋਲ ਸਾਰੇ ਸੁੱਖ ਨੇ, ਮਾਇਆ ਵੀ ਬਹੁਤ ਹੈ, ਰਹਿਣ ਵਾਸਤੇ ਘਰ ਵੀ ਹੈ, ਦੁਨੀਆਂ ਦਾ ਹਰ ਸੁੱਖ ਹੈ, ਪਰ ਜੇ ਤੇਰੇ ਕੋਲ ਪਰਮੇਸ਼ਵਰ ਦਾ ਨਾਮ ਨਹੀਂ ਤੇ ਸਮਝ ਜਿਸ

ਮੇਰੇ ਵਿੱਚ ਇੱਕ ਪਾਸੇ ਤੁਲਸੀ ਦਾ ਪਤਾ ਰੱਖ ਦਿਓ ਜਿਹਦੇ ਤੇ ਰਾਮ ਲਿਖਿਆ ਹੈ ਤੇ ਤਕੜੀ ਦੇ ਦੂਸਰੇ ਪਾਸੇ ਸੋਨਾ ਪਾ ਦਿਓ ਜਿੰਨਾ ਸੋਨਾ ਇਸ ਪੱਤੇ ਦੇ ਬਰਾਬਰ ਹੋਵੇਗਾ ਅਸੀਂ ਲੈ ਲਵਾਂ ਸੇਠ ਹੱਸ ਪਏ ਕਹਿਣ ਲੱਗਾ ਮੂਰਖਾਂ ਵਾਲੀ ਗੱਲ ਕੀਤੀ ਇਸ ਪੱਤੇ ਬਰਾਬਰ ਕੀ ਸੋਨਾ

ਮੈਨੂੰ ਤੇ ਰਾਮ ਦੇ ਬਰਾਬਰ ਹੀ ਸੋਨਾ ਚਾਹੀਦਾ। ਜੇ ਦੇ ਸਕਦੇ ਹੋ ਤਾਂ ਜ਼ਰੂਰ ਦੇ। ਸੇਠ ਹੰਕਾਰ ਵਿੱਚ ਹੱਸਿਆ, ਤਕੜੀ ਮੰਗਾਈ। ਤਕੜੀ ਦੇ ਇੱਕ ਪਾਸੇ ਉਹ ਪੱਤਾ ਪਿਆ ਤੁਲਸੀ ਦਾ ਜਿਹਦੇ ਉੱਤੇ ਰਾਮ ਲਿਖਿਆ, ਤੇ ਸੇਠ ਨੇ

ਛੋਟੇ ਦੇ ਰੂਪ ਵਿੱਚ ਜਿਸ ਨੂੰ ਹਿੰਦੀ ਵਿੱਚ ਸਾਂਡ ਕਹਿੰਦੇ ਨੇ ਉਹਦੇ ਰੂਪ ਵਿੱਚ ਭੱਜੇ ਆਏ ਤੇ ਉਹ ਜਿਹੜਾ ਪਹਾੜ ਸੀ ਉਹਦੇ ਵਿੱਚ ਸਮਾ ਗਏ।

ਉਹਦੇ ਨਾਮ ਕਰਕੇ ਨੇ। ਇਹ ਦਾਨ ਪੁੰਨ ਉਹਦੇ ਨਾਮ ਕਰਕੇ ਹੈ, ਫਿਰ ਨਾਮ ਦੇ ਬਰਾਬਰ ਕੋਈ ਕਿਸ ਤਰ੍ਹਾਂ ਹੋ ਸਕਦਾ। ਇਸ ਵਾਸਤੇ ਕਿਹਾ ਹੈ ਭਾਈ, ਉਸ ਪਰਮੇਸ਼ਵਰ ਦਾ ਨਾਮ ਜਪ, ਉਹਦਾ ਸਿਮਰਨ ਕਰ।

ਦੇਵ ਬਦਲਾਵਣ ਦੇ। ਮੈਂ ਤੇ ਇੱਕ ਰਮਈਆ ਦਾ ਨਾਮ ਜਪਦਾ ਤੇ ਉਹਦੇ ਬਦਲੇ ਸਾਰੇ ਦੇਵੀ ਦੇਵਤੇ ਛੱਡ ਦਿੱਤੇ ਨੇ। ਇਸ ਕਰਕੇ ਐ ਭਾਈ, ਜਿਸ ਅਕਾਲ ਪੁਰਖ ਨੇ, ਜਿਸ ਰਮਈਏ ਨੇ ਇਹ ਦੁਨੀਆ ਬਣਾਈ,

ਚਾ ਨਾਮ ਸ੍ਰੀ ਵਾਹਿਗੁਰੂ ਇੱਕ ਓਂਕਾਰ ਸਤ

सत्यनाम श्री वाहे गुरु हक ओंकार सत्य